ਤੇ ਅੱਜ ਦਾ ਮੌਜੂ ਵੀ ਅਸਾਂ ਪਿਛਲੇ ਬਹੁਤ ਸਾਰੇ ਪ੍ਰੋਗਰਾਮਾਂ ਵਿੱਚ ਜਿਸ ਤਰ੍ਹਾਂ ਸੰਗੀਆਂ ਦੋਸਤਾਂ ਨੇ ਸਲਾਹ ਮਸ਼ਵਰੇ ਨਾਲ ਕੀਤਾ ਤੇ ਅਗਲੇ ਜਿਹੜੇ ਮੌਜੂ ਹੈ ਉਹ ਵੀ ਤੁਸੀਂ ਦੱਸੀ ਪਾਈ ਸਕਣੇ ਹੋ ਤੇ ਲਿਆਜ਼ਾ ਤਾਂ ਇਸ ਕਿ ਆਪਣਾ ਨੰਬਰ ਇੱਕ ਦਫ਼ਾ ਫਿਰ ਮੈਂ ਰਿਪੀਟ ਕਰਨਾ ਵਾ 0115700971 ਇਸਨੇ ਪਰ ਮੈਸੇਜ ਕਰੀ ਤਾਂ ਤੁਸੀਂ ਆਪਣੀ ਮਨਪਸੰਦ ਮੌਜੂ ਜਿਹੜਾ ਉਹ ਬਾਈ ਸਕਣੇ ਹੋ ਤੇ ਹੋਰ ਵੀ ਅਗਰ ਕੋਈ ਫਰਮਾਇਸ਼ ਹੈ ਕਿਸੇ ਗੀਤ ਦੀ ਫਰਮਾਇਸ਼ ਹੈ ਤਾਂ ਉਹ ਵੀ ਤੁਸੀਂ ਇਸਨੇ ਪਰ ਬਾਈ ਸਕਣੇ ਹੋ ਤਾਂ ਇਸੇ ਨੰਬਰ ਪਰ ਤੁਸੀਂ ਕਾਲ ਵੀ ਕਰ ਸਕਣੇ ਹੋ ਜਿਹੜਾ ਕਿ ਹੈ 0115700971 ਤਾਂ ਸੰਗੀਓ ਸਭ ਤੋਂ ਪਹਿਲਾਂ ਗੱਲ ਇਹ ਹੋਣੀ ਵੀ ਜਿਹੜਾ ਪਟਵਾਰੀ ਗੱਲ ਹੈ ਤਾਂ ਫਿਰ ਪਟਵਾਰ ਵਾਕਿਆ ਕਿਹੜਾ ਹੈ ਹੁਣ ਅੱਜ ਕੱਲ੍ਹ ਨੇ ਮੌਜੂਦਾ ਦੌਰ ਦੇ ਮੁਤਾਬਕ ਪਟਵਾਰੀ 'ਚ ਕਿਹੜਾ ਕਿਹੜਾ ਇਲਾਕਾ ਸੁਣਾ ਉਸਨੇ ਪਰ ਥੋੜ੍ਹੀ ਜਿਹੀ ਨਜ਼ਰ ਮਾਰਨੇ ਆ ਅੱਛਾ ਪ੍ਰੋਗਰਾਮ ਨਾਲ ਬਕਾਇਦਾ ਆਗਾਜ਼ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਰਸਾਂ ਕਿ ਮੈਂ ਇੱਕ ਸਟੂਡੈਂਟ ਨਹੀਂ ਹੈਸੀਅਤ ਨਾਲ ਇਹ ਪ੍ਰੋਗਰਾਮ ਕਰਨਾ ਵਾ ਔਰ ਅਗਰ ਇਸਨੇ ਵਿੱਚ ਕਿਸੇ ਜਗ੍ਹਾ ਵੀ ਤੁਸੀਂ ਸਮਝਦੇ ਹੋ ਕਿ ਰਨਵਾਈ ਦੀ ਜ਼ਰੂਰਤ ਹੈ ਜਨਾਬ ਤਾਂ ਸਾਡੇ ਦਰਵਾਜ਼ੇ ਖੁੱਲ੍ਹੇ ਤੁਸੀਂ ਸਾਡੇ ਕੀ ਮੈਸੇਜ ਕਰੀ ਸਕਦੇ ਹੋ ਕਾਲ ਕਰੀ ਸਕਦੇ ਹੋ ਬਾਈ ਸਕਦੇ ਹੋ ਆਪਣੇ ਦਿਲਾਂ ਦੀ ਗੱਲ ਕਿ ਬਾਸਤ ਭਾਈ ਇੱਥੇ ਜਿਹੜੀ ਗੱਲ ਹੈ ਉਹ ਥੋੜ੍ਹੀ ਜਿਹੀ ਇਸ ਤਰ੍ਹਾਂ ਸੀ ਹਰ ਇਨਸਾਨ ਵਿੱਚ ਇੱਕ ਸਿੱਖਣੇ ਨਾਲ ਜਿਹੜਾ ਪਹਿਲੂ ਹੈ ਉਹ ਤੁਸੀਂ ਪਤਾ ਗੋਦ ਤੋਂ ਕਿ ਨਹੀਂ ਤਾਂ ਗੌਰ ਤੱਕ ਜਾਰੀ ਰਹਿਣਾ ਤਾਂ ਅਸਾਂ ਵੀ ਉਸੇ ਕੜੀ ਕੀ ਜਿਹੜਾ ਨਾ ਉਹ ਫਾਲੋ ਕਰਨੇ ਪਏ ਹਾਂ ਜਾਂ ਉਸੇ ਕੜੀ ਨੇ ਪਿੱਛੇ ਪਿੱਛੇ ਟੁਰਨੇ ਪਏ ਤਾਂ ਇਸ ਵਜ੍ਹਾ ਤੋਂ ਕੋਸ਼ਿਸ਼ ਕਰਸਾਂ ਕਿ ਆਪਣੇ ਕੋਲ ਜਿਹੜੀ ਕੋਈ ਜਿਤਨੀ ਬੈਸਟ ਐਫਰਟ ਹੋਈ ਸਕਣੀ ਉਹ ਇਸ ਨੇ ਪੁੱਟ ਕਰੀਏ ਕਿਉਂਕਿ ਅਸਾਂ ਕੋਈ ਵੀ ਗੱਲ ਐਸੀ ਨਾ ਕਰਨਾ ਚਾਹੁੰਦੇ ਜਿਹੜੀ ਪਠਵਾਰ ਨਾਲ ਮਨਸੂਬ ਹੋਵੇ ਤਾਂ ਅਸਾਂ ਉਹ ਕਰੀ ਨਾ ਸਕੀਏ ਜਾਂ ਕੋਈ ਗਲਤ ਗੱਲ ਸਾਡੇ ਪਲੇਟਫਾਰਮ ਅਗਰੋਂ ਮਨਸੂਬ ਹੋਵੇ ਤਾਂ ਐਸੀ ਕੋਈ ਗੱਲ ਇਨਸ਼ਾਅੱਲਾ ਆਉਣ ਨਹੀਂ ਲੱਗੀ ਪੂਰੀ ਕੋਸ਼ਿਸ਼ ਕਰਸਾਂਗੇ ਪਠਵਾਰ ਕਿ ਅਸਾਂ ਉਸੇ ਤਰ੍ਹਾਂ ਪ੍ਰੈਜੈਂਟ ਕਰੀਏ ਜਿਸ ਤਰ੍ਹਾਂ ਪਠਵਾਰ 'ਤੇ ਆ ਅੱਛਾ ਜੀ ਸਭ ਤੋਂ ਪਹਿਲਾਂ ਅਸਾਂ ਗੱਲ ਕਰਨੀ ਹੈ ਜੀ ਕਿ ਪਠਵਾਰ ਜਿਹੜਾ ਨਾ ਉਹ ਹੈ ਕਿੱਥੇ ਹੈ ਪਠਵਾਰ ਜਨਾਬ ਇਸ ਟਾਈਮ ਨੇ ਜਿਹੜੇ ਇਲਾਕੇ ਨਾ ਜਿਸ ਕਿਸਮ ਰਾਵਲਪਿੰਡੀ ਡਿਸਟ੍ਰਿਕਟ ਆਖਣੇ ਹੋ ਉਸ ਤੋਂ ਬਾਅਦ ਇਸਲਾਮਾਬਾਦ ਅਤੇ ਪਿੰਡੀ ਦੋਵੇਂ ਜੁੜਵਾਂ ਸ਼ਹਿਰ ਹੈ ਤਾਂ ਪਠਵਾਰ ਨੇ ਸਮਝੋ ਕਿ ਮਰਕਜ਼ ਹਨ ਤਾਂ ਉਸ ਤੋਂ ਬਾਅਦ ਜ਼ਿਲ੍ਹਾ ਅਟਕ ਨੇ ਇਲਾਕੇ ਤਾਂ ਜੇਹਲਮ ਨੇ ਇਲਾਕੇ ਤਾਂ ਚਕਵਾਲ ਨੇ ਅਜ਼ਲਾ ਜਿਹੜੇ ਨਾ ਇਹਨਾਂ ਸਾਰਿਆਂ ਕੀ ਜੋੜੋ ਤਾਂ ਇਸੇ ਕੀ ਪਠਵਾਰ ਜਿਹੜਾ ਨਾ ਉਹ ਆਖਿਆ ਜਾਣਾ ਤਾਂ ਪਠਵਾਰ ਨਾ ਜਿਹੜਾ ਸਾਰਿਆਂ ਤੋਂ ਪੁਰਾਣਾ ਸੰਗੀ ਹੈ ਨਾ ਉਸ ਦਾ ਨਾਮ ਹੈ ਦਰਿਆ ਸਵਾਂ ਤਾਂ ਇੱਕ ਅੱਧ ਸੰਗੀ ਜਿਹੜਾ ਜ਼ਿੰਦਗੀ 'ਚ ਆਉਣਾ ਚਾਹੀਦਾ ਕਹਿਣੇ ਹੋ ਤਾਂ ਜਨਾਬ ਪਠਵਾਰ ਜਿਹੜਾ ਸਿਰਫ ਬਾਦਸ਼ਾਹਾਂ ਦੀ ਕਹਾਣੀਆਂ ਨਹੀਂ ਬਲਕਿ ਇਹ ਕਦੀਮ ਇਨਸਾਨੀ ਤਾਰੀਖ ਨਾ ਇੱਕ ਗਵਾਹ ਇਲਾਕਾ ਹੈ ਕਿ ਜਿੱਥੇ ਲੋਕਾਂ ਕੀ ਪਤਾ ਲੱਗਾ ਪਈ ਪਹਿਲੇ ਵਾਲੇ ਲੋਕ ਕਿਸ ਤਰ੍ਹਾਂ ਰਹਿਣੇ ਹੋਣ ਸੇ

ਤਾਂ ਬਾਕੀ ਪਠਵਾਰ ਦੀਆਂ ਗੱਲਾਂ ਜਨਾਬ ਸੁਣਦੇ ਹਾਂ, ਅਜ਼ਰਬਾਨ ਵਾਲੀ ਜ਼ਬਾਨੀ, ਉਹ ਸੋਹਣੇ ਪਠਵਾਰ ਕੀ ਕਿਸ ਤਰ੍ਹਾਂ ਤੱਕਣੇ, ਇੱਕ ਪਿਆਰਾ ਜਿਹਾ ਗੀਤ ਹੈ, ਅਤੇ ਉਸ ਤੋਂ ਬਾਅਦ ਇਨਸ਼ਾਅੱਲਾ ਤੁਸੀਂ ਦੁਬਾਰਾ ਜੁਆਇਨ ਕਰਸਾਂ। ਇਹ ਗੀਤ ਇੰਜੋਏ ਕਰੋ।

ਜੀ ਜਨਾਬ, ਤੇ ਜੀ ਪਠਵਾਰ ਤੇ ਸਾਲਾ ਸੋਹਣਾ ਪਠਵਾਰ, ਜਿਹੜੀ ਗੱਲ ਅਜ਼ਰਬਾਨ ਰੱਖਣੀ ਉਹ ਗੱਲ ਅਸਾਂ ਵੀ ਆਖਣੀ ਹੈ ਜੀ। ਜੀ ਪਠਵਾਰ ਤੇ ਸਾਲਾ ਸੋਹਣਾ ਪਠਵਾਰ ਜਨਾਬ, ਵੈਲਕਮ ਬੈਕ ਕਰਨੇ ਤੁਸਾਂ ਕੀ ਇੱਕ ਵਾਰੀ ਫਿਰ ਆਪਣੇ ਪ੍ਰੋਗਰਾਮ, ਤੁਸਾਂ ਨੇ ਪ੍ਰੋਗਰਾਮ ਪਠਵਾਰੀ ਬੈਠਕ ਵਿੱਚ। ਤਾਂ ਅੱਜ ਨਾ ਪ੍ਰੋਗਰਾਮ ਜਿਹੜਾ ਉਸ ਨਾਲ ਟੋਪਿਕ ਇਹ ਹੈ ਕਿ ਪਠਵਾਰ ਦੀ ਤਾਰੀਖ। ਤਾਂ ਜੇ ਤੁਸਾਂ ਹੁਣ ਸਾਡੇ ਕੀ ਜੁਆਇਨ ਕੀਤਾ ਤਾਂ ਤੁਸਾਂ ਕੀ ਦੱਸੀਆ ਕਿ ਤੁਸਾਂ ਸੁਣਨੇ ਪਿਓ FM ਫਜ਼ਾ ਰੇਡੀਓ 97.1, ਜਿਹੜਾ ਕਿ ਜਾ ਰਿਹਾ ਨੋਟਿੰਗਮ ਤੋਂ ਲਾਈਵ। ਤਾਂ ਤੁਸੀਂ ਸਾਡੇ ਕੀ ਡੈਬ ਉੱਪਰ ਵੀ ਸੁਣੀ ਸਕਦੇ ਹੋ। ਤਾਂ ਜੇ ਤੁਸੀਂ ਕਿਹਾ ਨੋਟਿੰਗਮ ਤੋਂ ਬਾਹਰ ਜੁੜੇ ਹੋ ਤਾਂ ਫਿਰ ਸਾਡੀ ਜਿਹੜੀ ਵੈਬਸਾਈਟ ਹੈ ਫਜ਼ਾ ਰੇਡੀਓ .com.uk ਉਸਨੇ ਉੱਪਰ ਵੀ ਜਾਈ ਦੱਸੋ ਸਾਡੇ ਕੀ ਸੁਣੀ ਸਕਦੇ ਹੋ। ਤਾਂ ਜੇ ਪਠਵਾਰੀ 'ਚ ਆਖੀਏ ਤਾਂ ਬੁੱਝੀ ਵੀ ਸਕਦੇ ਹੋ ਸਾਡੇ ਕੀ। ਤਾਂ ਜਨਾਬ, ਅਸਾਂ ਗੱਲਾਂ ਕਰਨੇ ਹੋਣੇ ਆ ਪਠਵਾਰੀ ਜ਼ਬਾਨ ਵਿੱਚ ਔਰ ਪਠਵਾਰੀਆਂ ਗੱਲਾਂ ਹੋਣੀਆਂ। ਤਾਂ ਕਾਫ਼ੀ ਕੋਸ਼ਿਸ਼ ਹੀ ਆਉਣੀ ਸਾਡੀ ਕਿ ਅਸਾਂ ਉਹ ਗੱਲ ਕਰੀਏ ਜਿਹੜੀ ਤੁਸਾਂ ਨੇ ਦਿਲਾ ਕੇ ਲਗਾਇਆ। ਤਾਂ ਤੁਸਾਂ ਨੇ ਜਿਹੜੀ ਦਿਲਾ ਨੀ ਗੱਲ ਹੈ ਉਹ ਅਸਾਂ ਸਾਰੀ ਦੁਨੀਆ ਤੱਕ ਪਹੁੰਚਾਈ ਹੈ ਆਪਣੇ ਇਸ ਪਲੇਟਫਾਰਮ ਦੇ ਜ਼ਰੀਏ। ਤਾਂ ਬਾਕੀ ਗੱਲਾਂ ਛੱਲਾਂ ਚੱਲੀਆਂ ਰਹਿਸਣ। ਤਾਂ ਅੱਜ ਨੀ ਗਾ ਜਿਹੜਾ ਟੋਪਿਕ ਸੀ ਉਹ ਸੀ ਪਠਵਾਰਨੀ ਤਾਰੀਖ। ਤਾਂ ਪਠਵਾਰਨੀ ਤਾਰੀਖ ਉੱਪਰ ਅਸਾਂ ਗੱਲ ਕਰਨੇ ਪਏ ਸਾਂ ਦਰਿਆਏ ਸਵਾਨ ਬਾਰੇ ਵਿੱਚ। ਦਰਿਆਏ ਸਵਾਨ ਆ ਤਾਂ ਪਠਵਾਰਨਾ ਸੰਗ ਬੜਾ ਹੀ ਪੁਰਾਣਾ ਵੈ, ਇਸ ਤਰ੍ਹਾਂ ਵੈ ਜਿਸ ਤਰ੍ਹਾਂ ਚੋਲੀ ਦਾ ਮੰਨਾ ਸਾਥ ਹੋਣਾ। ਉਹ ਜਿਸ ਤਰ੍ਹਾਂ ਨੇ ਨਾ ਇੱਕ ਅੱਧ ਸੰਗੀ ਹੋਣਾ ਕੋ ਬਚਪਨ ਨਾ, ਤੇ ਦਰਿਆਏ ਸਵਾਂ ਦਾ ਪਠਵਾਰ ਨਾ ਇਹ ਬਚਪਨ ਨਾ ਸੰਗ ਹੈ। ਤਾਂ ਦੋਏ ਇੱਕ ਦੂਏ ਨੇ ਨਾਲ ਹੀ ਇਹ ਅਰਸੇ ਦਰਾਜ਼ ਤੋਂ। ਤਾਂ ਜਨਾਬ, ਦਰਿਆਏ ਸਵਾਂ ਨਹੀਂ ਗੱਲ ਕਰਨੇ ਪਏ ਹਾਂ। ਦਰਿਆਏ ਸਵਾਂ ਪਠਵਾਰੀ ਤਾਰੀਖ ਨਾ ਉਹ ਖਾਮੋਸ਼ ਗਵਾਹ ਇਸ ਕੀ ਆਖਿਆ ਜਾਣਾ ਕਿ ਜਿਸਨੇ ਮਾਵਨ ਦਰਿਆਵਾਂ ਦੇ ਕਿਨਾਰਿਆਂ ਵਿੱਚੋਂ ਇਨਸਾਨੀ ਕਦੀਮੀ ਤਾਰੀਖ ਨੇ ਪੱਥਰ ਨੇ ਔਜ਼ਾਰ ਮਿਲੇ। ਤਾਂ ਪਹਿਲੀ ਵਾਰੀ 1930 ਵਿੱਚ ਅੰਗਰੇਜ਼ ਦੌਰ ਵਿੱਚ ਜਿਸ ਟਾਈਮ ਬਰਸਗੀਰ ਵਿੱਚ ਬ੍ਰਿਟੇਨ ਦੀ ਗੌਰਮੈਂਟ ਸੀ, ਤਾਂ ਉਸ ਟਾਈਮ ਉਹਨਾਂ ਪਹਿਲੀ ਵਾਰੀ ਜਿਹੜਾ ਨਾ ਇਹ ਕਦੀਮ ਜ਼ਮਾਨੇ ਨੇ ਜਿਹੜੀ ਤਹਿਜ਼ੀਬ ਹੈ ਉਸਨੇ ਆਸਾਰ ਉਹਨਾਂ ਤੱਕੇ ਸਨ। ਤਾਂ ਇਹ ਭਲਾ ਹੋਵੇ ਉਹਨਾਂ ਨੇ ਜਨਾਬ ਉਹਨਾਂ ਸਾਡੇ ਕੀ ਇਹ ਦੱਸਿਆ ਕਿ ਤੁਸਾਂ ਨਾਲ ਜਿਹੜਾ ਇਹ ਸ਼ਹਿਰ ਹੈ, ਇਹ ਜਿਹੜਾ ਤੁਸਾਂ ਨਾਲ ਖਿੱਤਾ ਹੈ, ਇਹ ਤੁਸਾਂ ਨਾਲ ਕੋਈ ਅਜਿਹਾ ਨਾ ਨਹੀਂ, ਇਹ ਬਹੁ ਪੁਰਾਣਾ ਹੈ। ਤਾਂ ਦਰਿਆ ਸਵਾਂ ਤੋਂ ਮਿਲਣ ਵਾਲੇ ਜਿਹੜੇ ਵੀ ਔਜ਼ਾਰ ਸਨ ਜਿਹੜੇ ਕਿ ਇਨਸਾਨੀ ਤਾਰੀਖ ਦਾ ਆਸਾਰ ਉਹ ਦੱਸਣੇ ਸਨ ਕਿ ਇਹ ਕੋਈ ਅਜਿਹਾ ਕਲੈ ਨੇ ਨਹੀਂ, ਤੁਸਾਂ ਨੇ ਅੰਦਾਜ਼ੇ 'ਚ ਵੈਸੇ ਉਹ ਕਿਤਨੇ ਪੁਰਾਣੇ ਉਹ ਸਨ, ਕਿਉਂਕਿ ਇਹ ਗੱਲ ਬਹੁਤ ਬੜੀ ਹੈ। ਇਸ ਤੋਂ ਪਹਿਲਾਂ ਮੈਂ ਆਖਿਆ ਮੈਂ ਤੁਸਾਂ ਕੋਲ ਪੁੱਛੀ ਕਿ ਨਾ ਨਾ ਇਹਨਾਂ ਵੈ ਤੁਸਾਂ ਕੀ ਪਤਾ ਹੋਇਆ, ਤੁਸਾਂ ਆਖੋ ਨਹੀਂ ਇਹ ਗੱਲ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ। ਤਾਂ ਹੋਈ ਸਕਣਾ ਤੁਸਾਂ ਕੀ ਪਤਾ ਵੀ ਹੋਇਆ, ਕਿਉਂਕਿ ਸਾਡੇ ਕੀ ਪਤਾ ਸਾਡੇ ਸੁਣਨੇ ਵਾਲੇ ਬੜੇ ਮਾਸ਼ਾਅੱਲਾ ਕਾਬਲ ਅਤੇ ਇੱਕ ਜ਼ੋਕ ਸ਼ੌਕ ਰੱਖਣੇ ਵਾਲੇ ਲੋਕ ਹੈ। ਤਾਂ ਜਨਾਬ ਤੁਸਾਂ ਕੀ ਦੱਸਿਆ ਕਿ ਇਹ ਆਸਾਰ ਜਿਹੜੇ ਸਨ ਨਾ ਉਹ 20 ਲੱਖ ਸਾਲ ਪੁਰਾਣੇ ਆਸਾਰ ਵੀ ਨਜ਼ਰ ਅਸਣ ਜਿਹੜੇ ਕਿ ਇਸ ਧਰਤੀ ਨੂੰ ਮਿਲਣ, ਜਿਸ ਕੀ ਕਿਆ ਆਣੇ ਫੋਸਿਲਸ ਆਣੇ ਜਾਂ ਹੋਰ ਕੁਝ ਇਸ ਤਰ੍ਹਾਂ ਨੇ ਐਸੇ ਸ਼ਵਾਇਦ ਮਿਲਣ ਕਿ ਜਿਹੜੇ ਦੱਸਣੇ ਕਿ ਇਹ ਜਿਹੜੀ ਤਹਿਜ਼ੀਬ ਹੈ, ਇਹ ਜਿਹੜਾ ਸ਼ਹਿਰ ਹੈ, ਇਹ ਜਿਹੜਾ ਖਿੱਤਾ ਹੈ, ਇਹ ਅੱਜ ਨਹੀਂ ਕੋਈ ਨਵੀਂ ਜ਼ਮੀਨ ਨਹੀਂ, ਇਹ ਕੋਈ ਅੱਜ ਨਹੀਂ ਨਵੀਂ ਗੱਲ ਨਹੀਂ, ਬਲਕਿ ਇਹ ਬੜੀ ਪੁਰਾਣੀ ਗੱਲ ਹੈ। ਤਾਂ ਜ਼ਾਹਰੀ ਗੱਲ ਹੈ ਜਿਸਲੇ ਇਤਨੀ ਪੁਰਾਣੀ ਗੱਲ ਹੋਵੇ ਤਾਂ ਫਿਰ ਉਸਨੇ ਪਰ ਮਾਣ ਵੀ ਕਰਨਾ ਚਾਹੀਦਾ, ਜਿਸਲੇ ਤੁਸਾਂ ਦੀ ਤਾਰੀਖ ਜਿਹੜੀ ਹੈ ਉਹ ਇਤਨੀ ਪੁਰਾਣੀ ਹੋਵੇ ਕਿ ਇਬਤਦਾਈ ਇਨਸਾਨ ਜਿਸ ਟਾਈਮ ਇਸ ਦੁਨੀਆ ਪਰ ਆਇਆ ਤਾਂ ਉਸ ਤੋਂ ਕਿ ਨਹੀਂ, ਤਾਂ ਹੁਣ ਤੱਕ ਅਗਰ ਕਦੀਮ ਤਰੀਨ ਜਿਹੜੀਆਂ ਤਹਿਜ਼ੀਬਾਂ ਉਸਨੇ ਜੇ ਅਗਰ ਸਾਡਾ ਸ਼ੁਮਾਰ ਹੋਣਾ ਤਾਂ ਇਹ ਸਾਡੇ ਵਾਸਤੇ ਫਖਰ ਦੀ ਗੱਲ ਹੈ। ਤਾਂ ਬਹਿਰਹਾਲ ਇਸ ਫਖਰ ਵਿੱਚ ਦਰਿਆ ਸਵਾਨ ਬੜਾ ਅਹਿਮ ਕਿਰਦਾਰ ਹੈ, ਕਿਉਂਕਿ ਇਹ ਜਿਹੜੇ ਸ਼ਵਾਇਦ ਹਨ ਉਹ ਦਰਿਆ ਸਵਾਨ ਹੀ ਕਿਨਾਰਿਆਂ ਤੋਂ ਮਿਲਣ। ਅਤੇ ਦਰਿਆ ਸਵਾਨ ਜਿਹੜਾ ਉਹ ਇੱਕ ਐਸਾ ਖਾਮੋਸ਼ ਗਵਾਹ ਹੈ ਸਾਡੇ ਪਠਵਾਰਨੀ ਤਾਰੀਖ ਨਾਲ, ਜਿਤਨਾ ਵੀ ਅਸਾਂ ਸ਼ੁਕਰ ਅਦਾ ਕਰੀਏ ਉਹ ਘੱਟ ਹੈ। ਤਾਂ ਉਹ ਕਦੇ ਤੁਸੀਂ ਇਹ ਸੋਚੋ ਭਾਈ, ਜਿੱਥੇ ਅੱਜ ਕੱਲ੍ਹ ਮੈਂ ਅਤੇ ਤੁਸਾਂ ਸਾਡੇ ਸੰਗੀ ਦੋਸਤ ਅਸਾਂ ਜਿੱਥੇ ਤੁਰਨੇ ਫਿਰਨੇ ਅੱਜ ਜ਼ਮੀਨ ਪਰ, ਤਾਂ ਉਹ ਜ਼ਮੀਨ ਕਦੀਮ ਤਰੀਨ ਇਨਸਾਨੀ ਦੌਰ ਵੀ ਉਸ ਤੱਕਿਆ, ਤਾਂ ਉਹ ਉਸ ਦੌਰ ਨੇ ਵੀ ਗਵਾਇਆ। ਤਾਂ 20 ਲੱਖ ਸਾਲ ਪੁਰਾਣੀ ਜਿਹੜੀ ਤਕਰੀਬਨ ਇੱਕ ਅੰਦਾਜ਼ੇ ਦੇ ਮੁਤਾਬਕ ਦੱਸਿਆ ਜਾਣਾ ਕਿ ਇਹ ਜ਼ਮੀਨ ਜਿਹੜੀ ਹੈ ਇਸਨੇ ਪੂਰੇ ਐਸੇ ਸ਼ਵਾਇਦ ਮਿਲਣ, ਤਾਂ ਅਸਾਂ ਤੁਸਾਂ ਵੀ ਅੱਜ ਉਸ ਜ਼ਮੀਨਾਂ ਪਰ ਫਿਰਨੇ ਪਿਆ, ਤਾਂ ਬੜੀ ਸਾਡੇ ਵਾਸਤੇ ਹੈ, ਕਾਬਲੇ ਫਖਰ ਗੱਲ ਹੈ। ਤਾਂ ਇੱਕ ਉਹ ਵੇਲਾ ਸੀ ਨਾ ਜਿਸਲੇ ਤੱਕ ਉਹ ਕਦੀਮ ਪਠਵਾਰ ਜਾਂ ਕਦੀਮ ਦੁਨੀਆ ਸੀ, ਜਿਸਲੇ ਨਾ ਤਾਂ ਸ਼ਹਿਰ ਸਨ, ਨਾ ਪੱਕੀਆਂ ਸੜਕਾਂ ਸਨ, ਤਾਂ ਨਾ ਬਿਜਲੀ ਸੀ, ਤਾਂ ਨਾ ਮੋਬਾਈਲ ਹੋਣੇ ਸਨ, ਅਤੇ ਨਾ ਇਹ ਇੰਟਰਨੈੱਟ ਨੇ ਸਿਆਪੇ ਹੋਣੇ ਸੀ, ਅਤੇ ਨਾ ਹੀ ਜਦੀਦ ਮਸ਼ੀਨਰੀ ਹੋਣੀ ਸੀ।
ਇਨਸਾਨ ਕੁਦਰਤ ਨੇ ਬਹੁ ਕਰੀਬ ਰਹਿਣਾ ਸੀ ਅਤੇ ਦਰਿਆ ਜਿਹੜਾ ਉਹ ਪਾਣੀ ਨੇ ਸਹੂਲਤ ਦੇਣਾ ਸੀ ਅਤੇ ਪੱਥਰ ਜਿਹੜੇ ਉਹ ਇਨਸਾਨ ਵਾਸਤੇ ਔਜ਼ਾਰ ਬਣੀ ਜਾਣੇ ਸੀ ਆਪੋ ਨਹੀਂ ਸੇ ਬਣਨੇ ਹੋਣੇ ਬੰਦੇ ਮਿਹਨਤ ਕਰਨੇ ਹੋਣੇ ਸੀ ਉਹਨਾਂ ਕੀ ਔਜ਼ਾਰ ਬਣਾਉਣੇ ਵਾਸਤੇ ਅਤੇ ਜੰਗਲ ਜਿਹੜਾ ਉਹ ਖੁਰਾਕ ਨਾਲ ਬੰਦੋਬਸਤ ਕਰਨਾ ਹੋਣਾ ਸੀ ਇਨਸਾਨਾਂ ਵਾਸਤੇ ਤਾਂ ਜਿਸਲੇ ਕੁਸੇ ਜਿਸਲੇ ਮੌਸਮ ਬਦਲਣਾ ਹੋਣਾ ਸੀ ਤਾਂ ਉਹ ਜ਼ਿੰਦਗੀ ਨਾਲ ਰੁੱਖ ਹੀ ਬਦਲਾਈ ਛੋੜਨਾ ਹੋਣਾ ਸੀ ਤਾਂ ਇਹ ਕਹਾਣੀ ਹੈ ਸਾਰੀ ਤਾਂ ਜਿਹੜੀ ਪਠਵਾਰ ਨੇ ਕਦੀਮ ਪੱਥਰ ਨੇ ਔਜ਼ਾਰਾਂ ਵਾਲੀ ਤਹਿਜ਼ੀਬ ਹੈ ਉਸਕੀ ਸਵਾਨੀਅਨ ਟ੍ਰੈਡੀਸ਼ਨ ਯਾਨੀ ਸਵਾਂ ਤਹਿਜ਼ੀਬੀ ਰਿਵਾਇਤ ਵੀ ਉਸਕੀ ਆਖਿਆ ਜਾਣਾ ਯਾਨੀ ਕਿ ਪਠਵਾਰ ਨਾ ਇੱਕ ਐਸਾ ਦਰਿਆ ਜਿਹੜਾ ਕਿ ਦੁਨੀਆ ਨੇ ਕਦੀਮ ਤਰੀਨ ਤਾਰੀਖ 'ਚ ਆਪਣਾ ਨਾਂ ਛੋੜੀ ਗਿਆ।

ਤਾਂ ਮਾੜੇ ਭੈਣ ਭੈਣ ਭਰਾਓ ਜਨਾਬ, ਇੱਕ ਦਫ਼ਾ ਫਿਰ ਤੁਹਾਨੂੰ ਇੱਕ ਪਿਆਰਾ ਜਿਹਾ ਸੌਂਗ ਸੁਣਾਉਣੇ ਆ ਕਿ ਜੀਵੇ ਪਠਵਾਰ ਅਤੇ ਜੀਵੇ ਗੁਜਰ ਖਾਨ। ਸੌਂਗ ਇਹ ਗਾਇਆ ਕਾਸ਼ਫ ਖਾਨ ਹੋਰਾਂ, ਤਾਂ ਸੌਂਗ ਤੋਂ ਇੰਜੋਏ ਕਰੋ। ਤਾਂ ਬਾਕੀ ਬਹੁਤ ਸਾਰੀਆਂ ਗੱਲਾਂ ਆ ਜਿਹੜੀਆਂ ਹੋਰ ਕਰਨੇ ਵਾਲੀਆਂ ਆ, ਤਾਂ ਨਾਲ ਨਾਲ ਉਹ ਤੁਹਾਨੂੰ ਕਿ ਇਨਸ਼ਾਅੱਲਾ ਦੱਸਣੇ ਰਹਿ ਸਾਂ। ਜਾਇਆ ਕੁਰਾ ਨਾ ਇਹ ਤੁਹਾਨੂੰ ਭਰਾ ਬਸਤ ਅਲੀ ਰਾਜਾ, ਫਿਰ ਤੁਸੀਂ ਕੋਲ ਮੁੜਨਾ ਪਿਆ, ਬਸ 5 ਮਿੰਟਾਂ ਦੀ ਗੱਲ ਹੈ।

ਤਾਂ ਹੁਣ ਪਟਵਾਰੀ ਜਿਹੜੀ ਲੋਕ ਜ਼ਿੰਦਗੀ ਆ ਉਸਨੇ ਥੋੜ੍ਹੀ ਜਿਹੀ ਗੱਲ ਕਰਨੀ ਆ ਥੋੜ੍ਹੀ ਦੇਰੀ ਵਾਸਤੇ ਇਹਨਾਂ ਕਿਲ੍ਹਿਆਂ ਕੀ ਤਾਂ ਇਹਨਾਂ ਕਹਿਣ ਕਿ ਜਿਹੜੇ ਤਾਰੀਖੀ ਮਾਮਲਾਤ ਹੈ ਉਹਨਾਂ ਕੀ ਥੋੜ੍ਹਾ ਜਿਹਾ ਸੈਡ ਵਗੈਰੀ ਤਾਂ ਅਸਾਂ ਗੱਲ ਕਰਨੇ ਹਾਂ ਪਟਵਾਰ ਨੇ ਜਿਹੜੀ ਆਮ ਬੰਦੇ ਦੀ ਜ਼ਿੰਦਗੀ ਸੀ ਜਿਹੜੇ ਕਿ ਆਮ ਲੋਕ ਸਨ ਉਹ ਕਿਸ ਤਰ੍ਹਾਂ ਆਪਣਾ ਗੁਜ਼ਰ ਬਸਰ ਕਰਨੇ ਹੋਣੇ ਸੀ ਅਤੇ ਉਹਨਾਂ ਨਾਲ ਕਿਸ ਤਰ੍ਹਾਂ ਨਿਜ਼ਾਮ ਚੱਲਣਾ ਹੋਣਾ ਸੀ ਕਿਉਂਕਿ ਤਾਰੀਖ ਜਿਹੜੀ ਆ ਉਹ ਸਿਰਫ ਬਾਦਸ਼ਾਹਾਂ ਨਹੀਂ ਹੋਣੀ ਬਲਕਿ ਤਾਰੀਖ ਤਾਂ ਇੱਕ ਉਸ ਮਾਂ ਨਹੀਂ ਹੋਣੀ ਜਿਹੜੀ ਬੱਚਿਆਂ ਕੀ ਲੋਰੀਆਂ ਦੇਣੀ ਹੋਣੀ ਸੀ ਉਸ ਕਿਸਾਨਾਂ ਨੇ ਵੀ ਹੋਣੀ ਜਿਹੜਾ ਸਾਰੀ ਦਿਹਾੜੀ ਹੱਲ ਮੁੰਜਣਾ ਹੋਣਾ ਸੀ ਆਪਣੇ ਖੇਤਾਂ ਵਿੱਚ ਅਤੇ ਤਾਰੀਖ ਉਸ ਚਰਵਾਏ ਵਾਸਤੇ ਵੀ ਉਤਨੀ ਅਹਿਮੀਅਤ ਰੱਖਣੀ ਜਿਹੜਾ ਕਿ ਸਾਰੀ ਦਿਹਾੜੀ ਆਪਣਾ ਡੰਗਰ ਮਾਲ ਅਤੇ ਬੱਕਰੀਆਂ ਚਰਾਉਣਾ ਹੋਣਾ ਸੀ ਤਾਂ ਉਹ ਲੋਕ ਗੀਤ ਜਿਹੜਾ ਨਸਲ ਦਰ ਨਸਲ ਅੱਗੇ ਜਾਣੇ ਸੀ ਉਹ ਵੀ ਤਾਰੀਖ ਨਾਲ ਇਸ ਸਨ ਜਿਸਲੇ ਕਿਤਾਬ ਨਾਲ ਵੀ ਸ਼ਾਇਦ ਇਤਨਾ ਜ਼ਿਆਦਾ ਅਮਲ ਦਖਲ ਨਹੀਂ ਸੀ ਆਉਣਾ ਲੇਕਿਨ ਲੋਕ ਸੀਨਾ ਬਸੀਨਾ ਗੱਲਾਂ ਲੋਕ ਗੀਤ ਮਾਈਏ ਅੱਗੇ ਟੁਰਨੇ ਆਉਣੇ ਸੀ ਜ਼ਰਾ ਤਸਵਰ ਕਰੋ ਨਾ ਪੁਰਾਣਾ ਪਠਵਾਰ ਨਾ ਕੋਈ ਗ੍ਰਾਂ ਹੋਵੇ ਪੁਰਾਣਾ ਜਾਂ ਗ੍ਰਾਂ ਹੋਵੇ ਪਠਵਾਰ ਨਾ ਹੈ ਅਤੇ ਮਿੱਟੀ ਨੇ ਘਰ ਆਉਣ ਅਤੇ ਖੁੱਲ੍ਹੇ ਵਿਹੜੇ ਆਉਣ ਅਤੇ ਵਿਹੜੇ ਵਿੱਚ ਲੱਗੀਆਂ ਹੋਣ ਦਰੇਕਾਂ ਵਿਹੜੇ ਵਿੱਚ ਦਰੇਕਾਂ ਹੋਣ ਅਤੇ ਨਾਲ ਖੂਹ ਨਾ ਪਾਣੀ ਹੋਵੇ ਅਤੇ ਸ਼ਾਮੀ ਸਾਰੇ ਬਈ ਤਾਂ ਇੱਕ ਬੜਾ ਜਿਹਾ ਚੌਪਾਲ ਹੋਵੇ ਜਾਂ ਕੁਸੈ ਕਹਿਣ ਕਿ ਬੜੀ ਜੀ ਬੋੜੀ ਨੇ ਦਰਖਤਾਂ ਥੱਲੇ ਬੈਠੇ ਹੋਣ ਇਹ ਕੁਸੈ ਤੂਤੇ ਥੱਲੇ ਸਾਰੇ ਬਜ਼ੁਰਗ ਸ਼ਾਮੀ ਬੈਠਕ ਲਾਈ ਅਤੇ ਬੈਠੇ ਹੋਣ ਦੇਖੋ ਉਹ ਆਮ ਬੈਠਕ ਨਹੀਂ ਹੋਣੀ ਉਹ ਬੈਠਕ ਜਿਹੜੀ ਹੈ ਨਾ ਬੜੀ ਖਾਸ ਹੋਣੀ ਉੱਥੇ ਖਾਲੀ ਗੱਪਾਂ ਛੱਪਾਂ ਨਹੀਂ ਸੀ ਹੋਣੀਆਂ ਬਲਕਿ ਪੰਚਾਇਤਾਂ ਹੋਣੀਆਂ ਸੀ ਉਹ ਉੱਥੇ ਫੈਸਲੇ ਹੋਣੇ ਸਨ ਉੱਥੇ ਕਿੱਸੇ ਸੁਣਾਉਣੇ ਹੋਣੇ ਸੀ ਲੋਕ ਉੱਥੇ ਲੋਕ ਗੀਤ ਸੁਣਾਉਣੇ ਹੋਣੇ ਸੀ ਇੱਕ ਐਸਾ ਰੰਗ ਸੀ ਜਿਹੜਾ ਅੱਜ ਕੱਲ੍ਹ ਨੇ ਇਸ ਮਸ਼ੀਨੀ ਦੌਰ ਵਿੱਚ ਇਸ AI ਔਰ ਇੰਟਰਨੈਟ ਨੇ ਦੌਰ ਵਿੱਚ ਸ਼ਾਇਦ ਅਸਾਂ ਉਸ ਕੀ ਇਮੈਜਿਨ ਨਾ ਕਰੀ ਸਕਣੇ ਮੁਕੰਮਲ ਤੌਰ ਉੱਪਰ ਕਿ ਉਹ ਕੈਸਾ ਦੌਰ ਸੀ ਤਾਂ ਜਨਾਬ ਹੁਣ ਜਿਸਲੇ ਗੱਲ ਹੋਈ ਵੀ ਪੁਰਾਣੇ ਦੌਰ ਨਹੀਂ ਮਿੱਟੀ ਨੇ ਘਰ ਆਉਣ ਅਤੇ ਵਿਹੜੇ ਵਿੱਚ ਦਰੇਕਾਂ ਹੋਣ ਖੁੱਲ੍ਹੇ ਵਿਹੜੇ ਹੋਣ ਤਾਂ ਤੁਸਾਂ ਕੀ ਇੱਕ ਖੂਬਸੂਰਤ ਜਿਹਾ ਗੀਤ ਜਿਹੜਾ ਉਹ ਤੁਸਾਂ ਕੀ ਸੁਣਾਉਣੇ ਆ ਜਿਹੜਾ ਕਿ ਗੀਤ ਲਿਖਿਆ ਬਸ਼ਾਰਤ ਆਸਮ ਹੋਰਾਂ ਜਿਹੜਾ ਕਿ ਮੇਰੀ ਖੁਸ਼ਕਿਸਮਤੀ ਹੈ ਕਿ ਉਹ ਮੇਰੇ ਵਾਲਦ ਸਾਹਿਬ ਸਨ ਅਤੇ ਇਸ ਗੀਤ ਕਿ ਗਾਇਆ ਅਹਿਮਦ ਨਸੀਮ ਰਾਜਾ ਜਿਨ੍ਹਾਂ ਨਾਲ ਤਲਕ ਗੁਜਰ ਖਾਨ ਨਾਲ ਹੈ ਮਾੜੇ ਵਿਹੜੇ ਵਿੱਚ ਤਰੇਕਾਂ ਉਮੀਦ ਹੈ ਇਹ ਗੀਤ ਤੁਸਾਂ ਕੀ ਪਸੰਦ ਆ ਸੀ ਤਾਂ ਇਸ ਗੀਤ ਕੀ ਇੰਜੋਏ ਕਰੋ ਇਸ ਤੋਂ ਬਾਅਦ ਫਿਰ ਮਜ਼ੀਦ ਗੱਪ ਸ਼ੱਪ ਲਾਉਣੇ ਆ ਜਨਾਬ ਸਾਨੂੰ

ਇੱਕ ਵਾਰੀ ਫਿਰ ਜਨਾਬ ਤੁਸਾਂ ਨੇ ਆਪਣੇ ਸ਼ੋਅ ਪਟਵਾਰੀ ਬੈਠਕ ਵਿੱਚ ਤੁਸਾਂ ਕੀ ਖੁਸ਼ ਆਮਦੀਦ ਆਖਣੇ ਆ ਜਨਾਬ, ਜੇ ਤੁਸਾਂ ਹੁਣ ਸਾਡੇ ਕੇ ਜੁਆਇਨ ਕੀਤਾ ਤਾਂ ਮੈਂ ਹਾਂ ਤੁਸਾਂ ਨਾ ਆਪਣਾ ਦੋਸਤ, ਤੁਸਾਂ ਨਾ ਹੋਸਟ, ਤੁਸਾਂ ਨਾ ਭਰਾ ਬਾਸਤ ਅਲੀ ਰਾਜਾ। ਤਾਂ ਤੁਸਾਂ ਸੁਣਨੇ ਪਿਓ ਜਨਾਬ ਪਟਵਾਰੀ ਬੈਠਕ, ਜਿਹੜਾ ਕਿ ਲਾਈਵ ਜਾ ਰਿਹਾ ਨੋਟਿੰਗਮ UK ਤੋਂ, ਅਤੇ ਸਾਡੇ FM ਦਾ ਨਾਮ ਹੈ ਰੇਡੀਓ ਫਜ਼ਾ 97.1, ਅਤੇ ਨਾਲ ਤੁਸਾਂ ਇਸ ਕੀ ਡੈਬ ਉੱਪਰ ਵੀ ਸੁਣੀ ਸਕਦੇ ਹੋ। ਅਤੇ ਜੇ ਤੁਸਾਂ ਹਾਲੇ ਜਿਹਾ ਅਸਾਂ ਕੀ ਵੈਬਸਾਈਟ ਪਰ ਵਿਜ਼ਿਟ ਨਹੀਂ ਕੀਤਾ ਤਾਂ ਤੁਸੀਂ ਵੈਬਸਾਈਟ ਪਰ ਜਾਈ ਤਾਂ ਵੀ ਸੁਣੀ ਸਕਦੇ ਹੋ। ਇਸ ਨਾਲ ਵੈਬਸਾਈਟ ਨਾਲ ਇਹ ਫਾਇਦਾ ਆ ਗਿਆ, ਅਗਰ ਤੁਸੀਂ ਨੋਟਿੰਗਮ ਸ਼ਾਇਰ ਤੋਂ ਬਾਹਰ ਵੀ ਜਾਣੇ ਹੋ ਤਾਂ ਫਿਰ ਵੀ ਤੁਸੀਂ ਸਾਡੇ ਕਿ ਬਿਲਕੁਲ ਇਸ ਤਰ੍ਹਾਂ ਉਹ ਜਿਸ ਤਰ੍ਹਾਂ ਨੇ ਨਾ ਕੜਕ ਜਿਹੀ ਆਵਾਜ਼ ਇੱਥੋਂ ਸਾਡੇ ਕਿ ਸੁਣ ਸੋ, ਤਾਂ ਭਾਵੇਂ ਪਾਕਿਸਤਾਨ ਵਿੱਚ ਬੈਠੇ ਹੋ, ਤਾਂ ਭਾਵੇਂ ਕਸ਼ਮੀਰ ਵਿੱਚ, ਤਾਂ ਭਾਵੇਂ ਟੈਕਸਲਾ, ਤਾਂ ਭਾਵੇਂ ਗੁਜਰਖਾਨ ਵਿੱਚ, ਜਿੱਥੇ ਵੀ ਗੁਰਾ ਤੁਸੀਂ ਬੈਠੇ ਹੋ ਜਨਾਬ, ਤੋਂ ਸਾਡੀ ਆਵਾਜ਼ ਜਿਹੜੀ ਆ ਉਹ ਸੁਣੀ ਸਕਦੇ ਹੋ। ਵੈਬਸਾਈਟ ਦੇ ਜ਼ਰੀਏ ਅੱਜ ਕੱਲ੍ਹ ਨਾ ਜਦੀਦ ਦੌਰ ਹੈ, ਸਿਗਨਲ ਨਾ ਕੋਈ ਇਸ਼ੂ ਐਸਾ ਕੋਈ ਨਹੀਂ ਹੋਣਾ। ਅਤੇ ਅੱਜ ਨਾ ਜਿਹੜਾ ਸਾਡਾ ਟੋਪਿਕ ਬੜਾ ਅਹਿਮ ਟੋਪਿਕ ਸੀ, ਜਿਹੜਾ ਅਹਿਮ ਮੌਜੂ ਸੀ, ਜਿਸ ਨੇ ਅਸਾਂ ਗੱਲ ਕਰਨੀ ਪਏ, ਅਸਾਂ ਕਿ ਪਟਵਾਰਨੀ ਤਾਰੀਖ ਉੱਪਰ ਅਸਾਂ ਗੱਲ ਕੀਤੀ, ਅਤੇ ਕਾਫੀ ਸਾਰੀਆਂ ਗੱਲਾਂ ਹੋਈਆਂ। ਹੁਣ ਜਿਹੜੀ ਆਖਰੀ ਗੱਲ ਅਸਾਂ ਬਾਈ ਸੀ ਜਨਾਬ, ਉਹ ਸੀ ਇੱਕ ਲੋਕ ਅਦਬਨੇ ਵਾਲੇ ਨਾਲ ਕਿ ਜਿਹੜੇ ਮਾਹੀਏ ਦੇ ਟੱਪੇ ਹੋਣੇ, ਤਾਂ ਉਹ ਮਾਹੀਏ ਇੱਕ ਮੈਂ ਸੰਸੋਂ ਕੀ ਸੁਣਾਇਆ ਸੀ। ਉਸ ਤੋਂ ਬਾਅਦ ਇੱਕ ਜ਼ਬਰਦਸਤ ਕਿਸਮ ਨੇ ਪਟਵਾਰੀ ਅਦਬ ਨੇ ਵਾਲੇ ਨਾਲ ਇੱਕ ਅਗਲੀ ਗੱਲ ਜਿਹੜੀ ਹੈ ਉਹ ਟੁਰਨੀ ਵੀ ਕਿ ਪਟਵਾਰ ਨਾਲ ਜਿਹੜਾ ਅੱਜ ਨਾ ਜਦੀਦ ਅਦਬ ਹੈ ਉਹ ਕਿੱਥੇ ਜਿਹਾ ਪਹੁੰਚਿਆ ਅਤੇ ਉਸਨੀ ਇਬਤਦਾ ਕਿੱਥੋਂ ਹੋਈ। ਇੱਕ ਗੱਲ ਬਹੁਤ ਜ਼ਰੂਰੀ ਹੈ ਇਸ ਪਟਵਾਰੀ ਅਦਬ ਪ੍ਰਸ਼ਨੇ ਤੋਂ ਪਹਿਲਾਂ ਕਿ ਉਹ ਕੌਮਾਂ ਹਮੇਸ਼ਾ ਕਾਮਯਾਬ ਹੋਣੀਆਂ ਹਨ ਕਿ ਜਿਹੜੀਆਂ ਆਪਣੀ ਜ਼ਬਾਨ ਨਾਲ ਅਤੇ ਆਪਣੇ ਲਫਜ਼ਾਂ ਨਾਲ ਤਾਂ ਆਪਣੇ ਅਦਬ ਨਾਲ ਜੁੜੀਆਂ ਹੋਣੀਆਂ। ਅਤੇ ਲਿਹਾਜ਼ਾ ਅਸਾਂ ਭਾਵੇਂ ਜਿੱਥੇ ਮਰਜ਼ੀ ਹਾਂ, ਜਿੱਥੇ ਗੁਰੇ ਅਸਾਂ ਵਸਣੇ ਪਏ ਹਾਂ, ਪਰਦੇਸ ਵਿੱਚ ਹਾਂ ਜਾਂ ਦੇਸ ਵਿੱਚ ਹਾਂ, ਤਾਂ ਅਸਾਂ ਕੀ ਚਾਹੀਦਾ ਵਾਂ ਕਿ ਅਸਾਂ ਆਪਣੀ ਜ਼ਬਾਨ ਪਟਵਾਰੀ ਜ਼ਬਾਨ ਬੋਲੀਏ। ਇਸ ਦੇ ਨਾਲ ਇਹ ਹੈ ਉਸੀ ਕਿ ਆਸਾਨੀ ਪਹਿਚਾਣ ਉਸੀ, ਜਿਸ ਵੇਲੇ ਬੰਦਾ ਬੋਲਣਾ ਤਾਂ ਫਿਰ ਪਤਾ ਲਈ ਜਾਣਾ ਕਿ ਇਹ ਕਿਹੜੇ ਇਲਾਕੇ ਨਾ ਵਾ। ਅਤੇ ਕਿਉਂਕਿ ਅਸਾਂ ਇਹ ਪ੍ਰੋਗਰਾਮ ਜਿਹੜਾ ਪਟਵਾਰੀ ਜ਼ਬਾਨ ਵਿੱਚ ਹੈ, ਤਾਂ ਇਸ ਵਜ੍ਹਾ ਤੋਂ ਅਸਾਂ ਇਹ ਜਾਣੇ ਹਾਂ ਕਿ ਪਟਵਾਰੀ ਜ਼ਬਾਨ ਨੇ ਤਰਵੀਜ ਵਾਸਤੇ, ਪਟਵਾਰੀ ਜ਼ਬਾਨ ਨੇ ਵਾਧੇ ਵਾਸਤੇ ਜ਼ਰੂਰ ਜਿਹੜੀ ਆ ਉਹ ਗੱਲਬਾਤ ਕਰਨੀ ਚਾਹੀਦੀ ਹੈ, ਕਿਉਂਕਿ ਇਹ ਕੋਈ ਅਸਾਂ ਪਟਵਾਰੀ ਜ਼ਬਾਨ ਪਰ ਅਹਿਸਾਨ ਨਾ ਕਰਨਾ ਪਏ, ਬਲਕਿ ਇਹ ਸਾਡੇ ਪਰ ਕਰਜ਼ ਹੈ ਪਟਵਾਰੀ ਨਾ ਉਸ ਮਾਂ ਬੋਲੀ ਨਾ, ਜਿਹੜੇ ਅਸਾਂ ਉਹ ਲਫ਼ਜ਼ ਬਚਪਨ ਵਿੱਚ ਬੋਲੀ ਦੇ, ਇਹਨਾਂ ਲਫ਼ਜ਼ਾਂ ਨੇ ਸਾਰੇ ਕਿਨੀ ਤੇ ਅੱਜ ਅਸਾਂ ਐਡੀਆਂ ਗੱਲਾਂ ਕਰਨੇ ਚੁੱਕੇ ਹੋਏ ਹਾਂ। ਤਾਂ ਸੰਗੀ ਹੁਣ ਅਸਾਂ ਗੱਲ ਕਰਨੇ ਹਾਂ ਜਿਹੜਾ ਜਦੀਦ ਪਟਵਾਰੀ ਅਦਬ ਹੈ ਕਿਤਾਬਾਂ ਦੀ ਸ਼ਕਲ ਵਿੱਚ, ਇਹ ਕਦੋਂ ਆਇਆ ਅਤੇ ਇਸ ਨਾਲ ਆਗਾਜ਼ ਜਿਹੜਾ ਉਹ 20ਵੀਂ ਸਦੀ ਈਸਵੀ ਵਿੱਚ ਹੋਇਆ, ਮਤਲਬ ਇਤਨੀ ਪੁਰਾਣੀ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਲੋਕ ਜ਼ਬਾਨੀ ਯਾਦ ਕਰਨੇ ਹੋਣੇ ਸੇ, ਸਾਰੇ ਸ਼ੇਰ ਵੀ ਅਤੇ ਸਾਰੀਆਂ ਗੱਲਾਂ ਬਾਤਾਂ ਵੀ ਸਾਰੀਆਂ ਜਿਹੜੀਆਂ ਉਹ ਜ਼ਬਾਨੀ ਸੀਨਾ ਬਸੀਨਾ ਜਿਸ ਤਰ੍ਹਾਂ ਅੱਗੇ ਸੁਣ ਕੇ ਦੱਸਿਆ ਉਹ ਮੁੰਤਕਿਲ ਹੋਣੀਆਂ ਸੀਆਂ ਨਾਨੀਆਂ ਦਾਦੀਆਂ ਸੁਣਾਉਣੀਆਂ ਸੀਆਂ ਬੱਚਿਆਂ ਕੀ, ਅਤੇ ਬੱਚੇ ਅੱਗੇ ਆਪਣੀ ਨਸਲ ਕੀ, ਅਤੇ ਇਹ ਇੱਕ ਨਸਲ ਦਰ ਨਸਲ ਸਿਲਸਿਲਾ ਚੱਲਣਾ ਹੋਣਾ ਸੀ। ਅਤੇ ਇਸ ਕੀ ਜਿਹੜੀ ਨੁਮਾਇਆਂ ਸ਼ਕਲ ਹੈ ਉਹ ਜਿਸ ਵੇਲੇ ਮਿਲੀ ਅਤੇ ਉਸਨੇ ਵਿੱਚ ਜਿਹੜਾ ਸਾਰਿਆਂ ਤੋਂ ਨੁਮਾਇਆਂ ਔਰ ਪਹਿਲਾ ਮੁਸਤਰਦ ਨਾਂ ਸਾਡੇ ਸਾਹਮਣੇ ਤਾਰੀਖ ਨੇ ਵਰਕਿਆਂ ਪਰ ਅਸਣਾ, ਉਹ ਨਾਂ ਹੈ ਜਨਾਬ ਬਾਕੀ ਸਦੀਕੀ ਔਰਾਨਾ। ਜਿਹੜੇ ਲੋਕ ਅਦਬ ਨਾਲ ਲਗਾਓ ਰੱਖਣੇ ਨੇ ਉਹਨਾਂ ਕੀ ਪਤਾ ਹੈ ਕਿ ਬਾਕੀ ਸਦੀਕੀ ਪਾਕਿਸਤਾਨ ਨੇ, ਮੈਂ ਸਿਰਫ ਪਟਵਾਰ ਨਹੀਂ ਗੱਲ ਨਾ ਕਰਨਾ ਪਿਆ, ਪਾਕਿਸਤਾਨ ਨੇ ਅਦਬੀ ਹਲਕਿਆਂ ਵਿੱਚ ਇੱਕ ਬਹੁਤ ਬੜਾ ਨਾਂ ਸੀ, ਜਿਹਨਾਂ ਨਾ ਸਿਰਫ ਪਟਵਾਰੀ ਜ਼ਬਾਨ ਵਿੱਚ ਬਲਕਿ ਪੰਜਾਬੀ ਔਰ ਉਰਦੂ ਜ਼ਬਾਨ ਵਿੱਚ ਵੀ ਉਹਨਾਂ ਬਹੁਤ ਹੀ ਸ਼ਾਨਦਾਰ ਸ਼ਾਇਰੀ ਕੀਤੀ। ਅਤੇ ਪਟਵਾਰ ਨੇ ਇਹ ਖੁਸ਼ਨਸੀਬੀ ਸੀ ਕਿ ਬਾਕੀ ਸਦੀਕੀ ਸਾਹਿਬ ਉਹਨਾਂ ਪਟਵਾਰੀ ਜ਼ਬਾਨ ਵਿੱਚ ਵੀ ਸ਼ੇਰੋ ਸ਼ਾਇਰੀ ਨਾ ਸਿਰਫ ਕੀਤੀ ਬਲਕਿ ਪਹਿਲਾ ਇੱਕ ਮੁਸਤਨਦ ਉਹਨਾਂ ਨਾਲ ਜਿਹੜਾ ਕਿਤਾਬੀ ਮਜਮੂ ਹੈ ਉਹ ਵੀ ਸਾਡੇ ਕੀ ਤਖਣੇ ਕੀ ਮਿਲੇ। ਉਹਨਾਂ ਦੀ ਕਿਤਾਬ ਦਾ ਨਾਮ ਹੈ ਕੱਚੇ ਘੜੇ, ਅਤੇ ਕੱਚੇ ਘੜੇ ਜਿਹੜੇ ਨੇ ਉਹ ਉਹਨਾਂ ਕਿਤਾਬ ਆਪਣੀ ਲਿਖੀ ਪਟਵਾਰੀ ਜ਼ਬਾਨ ਵਿੱਚ। ਅਤੇ ਉਹਨਾਂ ਨੇ ਕਲਾਮ ਵਿੱਚ ਆਮ ਇਨਸਾਨ ਦੀ ਗੱਲ ਹੋਣੀ ਸੀ ਅਤੇ ਦੁੱਖ ਸੁੱਖ ਦੁੱਖਾਂ ਸੁੱਖਾਂ ਦੀ ਗੱਲ ਹੋਣੀ ਸੀ, ਲੋਕਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਬਸਰ ਹੋਣੀ, ਮੁਹੱਬਤ ਨੇ ਅਸਰਾਤ ਵੀ ਉਸ ਉਹਨਾਂ ਨੇ ਸ਼ੇਰ ਓ ਸ਼ਾਇਰੀ ਵਿੱਚ ਨਜ਼ਰ ਰਸਨੇ।
ਤਾਂ ਬਾਕੀ ਸਦੀਕੀ ਸਾਹਿਬ ਤੋਂ ਇਲਾਵਾ ਹੋਰ ਵੀ ਇਸ ਤੋਂ ਬਾਅਦ ਕਾਫੀ ਸਾਰੇ ਨਾਂ ਹੈ ਜਿਹੜੇ ਅਸਾਂ ਸੁਣਨੇ ਹਾਂ ਔਰ ਅਸਾਂ ਪੜ੍ਹਨੇ ਹਾਂ ਆਪਣੀ ਤਾਰੀਖ ਵਿੱਚ, ਉਸਨੇ 'ਚ 2-4-5 ਨਾਂ ਅਸਾਂ ਹੋਰ ਵੀ ਚਾਹੀ ਕਿੰਨੇ ਹਾਂ, ਬਹੁਤ ਸਾਰੇ ਨਾਂ ਹਨ, ਲੇਕਿਨ ਅਗਰ ਕੋਈ ਮਿਸ ਹੋਈ ਗਿਆ ਤਾਂ ਉਸਨੇ ਵਾਸਤੇ ਮਾਦਰਤ ਜਾਣੇ, ਅਗਰ ਕੋਈ ਨਾਮ ਇਹਨਾਂ ਕਿ ਨਹੀਂ ਸਕਿਆ ਤਾਂ ਮਾਦਰਤ ਜਨਾਬ ਕਿ ਜਿਹੜੇ ਸੁਲਤਾਨ ਜ਼ਹੂਰ ਸਾਹਿਬ ਨਾ ਨਾਂ ਸੁਣਾ ਔਰ ਅਖ਼ਤਰ ਇਮਾਮ ਰਿਜ਼ਵੀ ਸਾਹਿਬ, ਅਖ਼ਤਰ ਇਮਾਮ ਰਿਜ਼ਵੀ ਸਾਹਿਬ ਕਿਆ ਸ਼ਾਨਦਾਰ ਸ਼ਖਸੀਅਤ ਸਨ, ਖਿਤਾ ਪਠਵਾਰਨੀ ਬੜੀ ਸ਼ਾਨ ਸਨ ਔਰ ਉਹਨਾਂ ਦੀ ਬੜੀ ਕੰਟਰੀਬਿਊਸ਼ਨ ਹੈ ਇਸ ਜ਼ਬਾਨ ਵਾਸਤੇ। ਅਤੇ ਉਸ ਤੋਂ ਬਾਅਦ ਰਸ਼ੀਦ ਨਿਸਾਰ ਸਾਹਿਬ, ਦਿਲਪਜ਼ੀਰ ਸ਼ਾਦ ਅਤੇ ਜ਼ਮਾਨ ਅਖ਼ਤਰ, ਇਹਨਾਂ ਤੋਂ ਇਲਾਵਾ ਹੋਰ ਵੀ ਬੇਸ਼ੁਮਾਰ ਲੋਕ ਸੇ ਜਿਨ੍ਹਾਂ ਪਠਵਾਰੀ ਜ਼ਬਾਨ ਨੇ ਵਾਧੇ ਵਾਸਤੇ ਅਤੇ ਪਠਵਾਰੀ ਸ਼ੇਰ ਓ ਸ਼ਾਇਰੀ ਵਾਸਤੇ ਪਠਵਾਰੀ ਅਦਬ ਵਾਸਤੇ ਉਹਨਾਂ ਆਪਣੇ ਜ਼ਿੰਦਗੀ ਨੇ ਕੀਮਤੀ ਤਰੀਨ ਸਾਲ, ਕੀਮਤੀ ਤਰੀਨ ਲੰਮੇ ਜਿਹੜੇ ਨੇ ਉਹ ਪਠਵਾਰੀ ਜ਼ਬਾਨ ਕੇ ਦਿੱਤੇ ਨੇ। ਅਤੇ 20ਵੀਂ ਸਦੀ ਤੋਂ ਕਿੰਨੀ ਤਾਂ ਹੁਣ ਜਿਹੀਆਂ ਬਹੁਤ ਸਾਰੇ ਲਿਖਾਰੀ ਅਤੇ ਬਹੁਤ ਸਾਰੇ ਸ਼ਾਇਰ, ਬਹੁਤ ਸਾਰੇ ਅਦੀਬ ਜਿਹੜੇ ਨੇ ਉਹਨਾਂ ਪਠਵਾਰੀ ਜ਼ਬਾਨ ਕੀ ਆਪਣੇ ਆਪਣੇ ਖਿਆਲਾਤ ਵਿੱਚ ਉਹਨਾਂ ਤਹਿਰੀਰ ਕੀਤਾ। ਅਤੇ ਹੁਣ ਜਿਹੜੀ ਪਠਵਾਰੀ ਜ਼ਬਾਨ ਹੈ ਉਹ ਇੱਕ ਐਸੀ ਹੈ ਕਿ ਜਿਸਨੇ ਵਿੱਚ ਤੁਸਾਂ ਕਿ ਸ਼ੇਰ ਓ ਸ਼ਾਇਰੀ ਵੀ ਮਿਲ ਸੀ ਅਤੇ ਜਦੀਦ ਸ਼ੇਰ ਓ ਸ਼ਾਇਰੀ ਗਜ਼ਲ ਨਾਲ ਤੁਸਾਂ ਕਿ ਇੱਕ ਬੇਸ਼ੁਮਾਰ ਲੋਕ ਜਿਹੜੇ ਗਜ਼ਲ ਆਖਣੇ ਪਏ ਪਠਵਾਰੀ ਜ਼ਬਾਨ ਵਿੱਚ, ਉਸ ਤੋਂ ਬਾਅਦ ਨਜ਼ਮ ਨਾਲ ਇੱਕ ਪ੍ਰੋਪਰ ਤੁਸਾਂ ਕਿ ਸਿਲਸਿਲਾ ਨਜ਼ਰ ਆ ਸੀ। ਅਤੇ ਜਦੀਦ ਪਠਵਾਰੀ ਵਿੱਚ ਤੁਸਾਂ ਕਿ ਨਸਰ ਜਿਹੜੀ ਆ ਉਹ ਵੀ ਮਿਲਣੀ ਹੈ, ਨਾਵਲ ਤੋਂ ਕਿ ਲਿਖੇ ਮਿਲਣ, ਜਿਹੜੇ ਡਰਾਮੇ ਤੁਸਾਂ ਕਿ ਪਤਾ ਹੈ ਕਾਫੀ ਸਾਰੇ ਫਿਲਮਾਏ ਗਏ ਪਠਵਾਰੀ 'ਚ, ਪਠਵਾਰੀ ਜ਼ਬਾਨ ਵਿੱਚ, ਉਸ ਨਾਲ ਵੀ ਇੱਕ ਭਰਪੂਰ ਕਿਰਦਾਰ ਹੈ ਪਠਵਾਰੀ ਜ਼ਬਾਨ ਕੀ ਦੂਏ ਖਿੱਤੇ ਨੇ ਲੋਕਾਂ ਤੱਕ ਪਹੁੰਚਾਉਣ ਵਿੱਚ। ਤਾਂ ਇਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਮਕਸਦ ਗੱਲ ਕਰਨੇ ਨਾਲ ਇਹ ਹੈ ਕਿ ਪਠਵਾਰੀ ਜ਼ਬਾਨ ਸਿਰਫ ਹੁਣ ਮਾਜ਼ੀ ਨਾ ਕਿੱਸਾ ਜਾਂ ਕੋਈ ਮਾਜ਼ੀ ਨਹੀਂ ਗੱਲ ਜਾਂ ਕੋਈ ਮਾਜ਼ੀ ਨਹੀਂ ਯਾਦ ਨਹੀਂ, ਬਲਕਿ ਇਹ ਅੱਜ ਵੀ ਜ਼ਿੰਦਾ ਹੋ ਜਾਵੇ।

ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮਾਂ ਬੋਲੀ ਨਾ ਇੱਕ ਕਰਜ਼ ਹੋਣਾ, ਹਰ ਉਹ ਬੰਦਾ ਜਿਸ ਉਸ ਧਰਤੀ ਉੱਪਰ ਜੰਮਿਆ ਪਲਿਆ ਉੱਥੇ ਖੇੜਿਆ, ਇਹ ਮਾਂ ਬੋਲੀ ਬੋਲੀ ਤਾਂ ਉਸ ਆਪਣੀਆਂ ਕਿਤਨੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਉਸਨੂੰ, ਕਿਤਨੀਆਂ ਗੱਲਾਂ ਉਸ ਬਾਈਆਂ ਉਸਨ, ਪਹਿਲੀ ਚੀਜ਼ ਉਸ ਆਪਣੀ ਮਾਂ ਬੋਲੀ 'ਚ ਹੀ ਆਪਣੀ ਮਾਓ ਕੋਲੋਂ ਮੰਗੀ ਉਹ ਸੀ। ਤਾਂ ਯਕੀਨਨ ਜਿਸਲੇ ਇਸ ਮਾਓ ਬੋਲੀ ਨਾ ਇਤਨੇ ਆਸਾਨ ਹੋਣ ਤਾਂ ਫਿਰ ਆਸਾਨ ਫਰਾਮੋਸ਼ੀ, ਜਾਂ ਫਿਰ ਮਤਲਬ ਮੈਂ ਆਸਾਨ ਫਰਾਮੋਸ਼ੀ ਥੋੜ੍ਹਾ ਜਿਹਾ ਡਾਢਾ ਲਫਜ਼ ਹੋਈ ਜਾਣਾ, ਮੈਂ ਆਉਣਾ ਕਿ ਕਈ ਦਫ਼ਾ ਆਉਣਾ ਅਸਾਂ ਭੁਲੇਖੇ 'ਚ ਹੀ ਮਾਰੇ ਜਾਣੇ ਆ ਨਾ, ਅਸਾਂ ਮਤਲਬ ਕਿ ਉਸ ਤਰੀਕੇ ਨਾਲ ਅਸਾਂ ਮੁਹੱਬਤ ਨਾਲ ਇਜ਼ਹਾਰ ਨਾ ਕਰੀ ਸਕਣੇ, ਸ਼ਾਇਦ ਸਾਡੇ ਦਿਲਾਂ 'ਚ ਹੋਵੇ ਵੀ ਤਾਂ ਅਸਾਂ ਨਾ ਕਰਨੇ, ਤਾਂ ਉਸਦੀਆਂ ਕੁਝ ਮਜਬੂਰੀਆਂ ਵੀ ਹੋਈ ਸਕਣੀਆਂ ਬੰਦੇ ਦੀਆਂ। ਬਹਿਰਹਾਲ ਇੱਕ ਨਜ਼ਮ ਮੈਂ ਇੱਥੇ ਪੜ੍ਹਨਾ ਚਾਹੁੰਦਾ ਪਠਵਾਰੀ ਜ਼ਬਾਨ ਵਾਸਤੇ, ਕਿ ਜਿਹੜੀ ਲਿਖੀ ਹੈ ਬਿਸ਼ਾਰਤ ਆਸਮ ਮਰੂਮਰ, ਉਹ ਆਣੇ ਕਿ ਤੂੰ ਮਨਸੈਂ ਤਾਂ ਫਿਰ ਕਿਆ ਉਸੀ, ਨਾ ਮਨਸੈਂ ਤਾਂ ਫਿਰ ਕਿਆ ਉਸੀ, ਤੂੰ ਪਠਵਾਰ ਤਾਂ ਮੈਂ ਪਠਵਾਰੀ, ਤੂੰ ਮਨਸੈਂ ਤਾਂ ਕਹਿ ਉਸੀ, ਤੂੰ ਮਨਸੈਂ ਤਾਂ ਫਿਰ ਕਹਿ ਉਸੀ, ਨਾ ਮਨਸੈਂ ਤਾਂ ਫਿਰ ਕਹਿ ਉਸੀ, ਤੂੰ ਪਠਵਾਰ ਤਾਂ ਮੈਂ ਪਠਵਾਰੀ, ਅਸਾਂ ਦੋਵਾਂ ਨੀ ਸਾਂਝੀ ਡਾਰੀ, ਇਹ ਸਦੀਆਂ ਤੂੰ ਬੋਲੀ ਜਾਣੀ ਵਿੱਚ ਭੁਲੇਖੇ ਰੋਲੀ ਜਾਣੀ, ਇਹ ਸਦੀਆਂ ਤੂੰ ਬੋਲੀ ਜਾਣੀ ਵਿੱਚ ਭੁਲੇਖੇ ਰੋਲੀ ਜਾਣੀ, ਇਹ ਫੁੱਲ ਤੈ ਮੈਂ ਖੁਸ਼ਬੋ, ਕਿਆ ਬਾਤ ਹੈ, ਇਹ ਫੁੱਲ ਤੈ ਮੈਂ ਖੁਸ਼ਬੋ, ਆ ਚੱਲਿਆ ਕੁਝ ਨੇੜੇ ਹੋ, ਆ ਚੱਲਿਆ ਕੁਝ ਨੇੜੇ ਹੋ, ਡਾਲ ਨਵੇਂ ਨਾਲ ਨਵੇਂ ਕੱਢਣੀ ਜਾਣੀ, ਸ਼ਾਮ ਇਸਨੇ ਹੁਣ ਵਧਣੀ ਜਾਣੀ, ਕਿਆ ਬਾਤ ਹੈ ਯਾਰ, ਇਹ ਫੁੱਲ ਤੈ ਮੈਂ ਖੁਸ਼ਬੋ, ਆ ਚੱਲਿਆ ਕੁਝ ਨੇੜੇ ਹੋ, ਡਾਲ ਨਵੇਂ ਕੱਢਣੀ ਜਾਣੀ, ਸ਼ਾਮ ਇਸਨੇ ਹੁਣ ਵਧਣੀ ਜਾਣੀ, ਇਹ ਪਠਵਾਰੀ ਹੁਣ ਫਲਨੀ ਰਹਿਸੀ, ਇਹ ਬੱਤੀ ਹੁਣ ਬਲਨੀ ਰਹਿਸੀ, ਕਿਆ ਬਾਤ ਹੈ ਯਾਰ, ਇਹ ਬੱਤੀ ਹੁਣ ਬਲਨੀ ਰਹਿਸੀ, ਪਠਵਾਰੀ ਨੇ ਵਾਧੇ ਵਾਸਤੇ ਕਿਆ ਖੂਬਸੂਰਤ ਜ਼ਬਰਦਸਤ ਤਰੀਕੇ ਨਾਲ ਖਰਾਜੇ ਤਸੀਨ ਪੇਸ਼ ਕੀਤਾ ਜੀ ਬਿਸ਼ਾਰਤ ਆਸਮ ਰਾਣੀ, ਇੱਕ ਨਜ਼ਮ ਤੁਸਾਂ ਕੀ ਸੁਣਾਈ, ਤਾਂ ਉਸ ਤੋਂ ਬਾਅਦ ਨਾਲ ਤੁਸਾਂ ਕੀ ਇੱਕ ਗੀਤ ਸੁਣਾਉਣੇ ਆ, ਪਠਵਾਰੀ ਗੀਤ ਜਿਹੜਾ ਕਿ ਤੁਸਾਂ ਕੀ ਪਸੰਦ ਆ ਸੀ, ਅਤੇ ਉਮੀਦ ਹੈ ਕਿ ਤੁਸੀਂ ਇਸ ਗੀਤ ਕੀ ਇੰਜੋਏ ਕਰ ਸਕੋ, ਅਤੇ ਆਪਣਾ ਫੀਡਬੈਕ ਜਿਹੜਾ ਨਾ ਉਹ ਜਨਾਬ ਤੁਸੀਂ ਜ਼ਰੂਰ ਦਿਆ ਇਸ ਗੀਤ ਨੇ ਵਾਲੇ ਨਾਲ ਵੀ, ਅਤੇ ਵੈਸੇ ਵੀ ਜਿਸ ਤਰ੍ਹਾਂ ਦੱਸੋਂਗੇ ਪ੍ਰੋਗਰਾਮ ਲੱਗਣਾ ਪਿਆ ਚੰਗਾ, ਅਤੇ ਫਿਰ ਮਿਲਣੇ ਆ ਜ਼ਰਾ ਇਸ ਗੀਤ ਤੋਂ ਬਾਅਦ ਤੁਸਾਂ ਨਾਲ ਇੱਕ ਵਾਰੀ ਫਿਰ।

ਬਹਿਰਾਲ ਪਰਦੇਸ ਦੀ ਜ਼ਿੰਦਗੀ ਪਰ ਅਸਾਂ ਪਿਛਲਾ ਪ੍ਰੋਗਰਾਮ ਕੀਤਾ ਸੀ ਅਤੇ ਹੁਣ ਬਹੁਤ ਸਾਰੇ ਐਸੇ ਦੋਸਤ ਭਰਾ ਹੈ ਜਿਹੜੇ ਪਿਛਲੇ ਪ੍ਰੋਗਰਾਮ ਵਿੱਚ ਵੀ ਸਾਡੇ ਨਾਲ ਸ਼ਾਮਿਲ ਸਨ ਅਤੇ ਪਰਦੇਸ ਦੀ ਜ਼ਿੰਦਗੀ ਜਿਹੜੀ ਆ ਉਹ ਵਾਕਿਆ ਹੀ ਇੱਕ ਮੁਸ਼ਕਿਲ ਜ਼ਿੰਦਗੀ ਹੋਣੀ ਹੈ ਉਸਨੇ 'ਚ ਬਹੁਤ ਸਾਰੇ ਬੰਦੇ ਕੀ ਕਹਿਣੇ ਨੇ ਕਾਟੇ ਵਾਦੇ ਆਪਣੇ ਘਰ ਨੇ ਜਿਹੜੇ ਉਹਨਾਂ ਨੂੰ ਉਸ ਤੋਂ ਦੂਰ ਹੋਈ ਜਾਣਾ।

ਜੀ ਜਨਾਬ, ਅਤੇ ਤੁਸਾਂ ਇੱਕ ਦਫ਼ਾ ਫਿਰ ਜਨਾਬ ਸੁਣ ਕੇ ਖੁਸ਼ ਆਮਦੀਦ ਆਉਣੇ ਹਾਂ। ਸੁਣਾ ਆਪਣਾ ਭਰਾ, ਸੁਣਾ ਦੋਸਤ ਬਸਤ ਅਲੀ ਰਾਜਾ, ਤੁਸਾਂ ਕਿਸੇ ਤੁਸਾਂ ਵਾਸਤੇ ਹਰ ਮੰਗਲਾ ਰਹੇ ਹਾਂ। ਅਸਾਂ ਕਿ ਦੱਸਣੇ ਹਾਂ ਇੱਕ ਪ੍ਰੋਗਰਾਮ ਪਟਵਾਰੀ ਬੈਠਕ ਜਿਸ ਦਾ ਨਾਮ ਹੈ, ਅਤੇ ਅੱਜ ਨਾਲ ਜਿਹੜਾ ਪ੍ਰੋਗਰਾਮ ਹੈ ਸਾਡਾ ਉਸ ਨਾਲ ਪ੍ਰੋਗਰਾਮ ਨਾਲ ਜਿਹੜਾ ਮੌਜੂ ਹੈ ਉਹ ਹੈ ਪਟਵਾਰਨੀ ਤਾਰੀਖ। ਅਤੇ ਪਟਵਾਰਨੀ ਤਾਰੀਖ ਉੱਪਰ ਅਸਾਂ ਕਾਫੀ ਸਾਰੀ ਗੱਲਬਾਤ ਕੀਤੀ ਹੈ। ਸਾਡਾ ਪ੍ਰੋਗਰਾਮ ਜਿਹੜਾ ਉਹ 30 ਮਿੰਟ ਦਾ ਪ੍ਰੋਗਰਾਮ ਸਾਡਾ ਰਹੀ ਗਿਆ, 2 ਘੰਟੇ ਦਾ ਪ੍ਰੋਗਰਾਮ ਹੋਣਾ ਹਰ ਮੰਗਲਾ ਰਹੇ, ਅਤੇ ਉਸ ਨਾਲ ਜਿਹੜਾ ਬੇਸ਼ਤਰ ਹਿੱਸਾ ਵਾ ਉਹ ਗੁਜ਼ਰੀ ਚੁੱਕਿਆ। ਆਖਰੀ ਗੀਤ ਅਸਾਂ ਸੁਣਿਆ ਸੀ ਕਿ ਸਾਡੀ ਰੋਜ਼ੀ ਜਿਹੜੀ ਹੈ ਉਹ ਵਿੱਚ ਪਰਦੇਸਾਂ ਨੇ, ਅਤੇ ਪਰਦੇਸ ਨਹੀਂ ਅਸਾਂ ਗੱਲ ਕਰਨੇ ਪਏ ਸਾਂ ਪਰਦੇਸ ਉੱਪਰ। ਵੈਸੇ ਅਸਾਂ ਪਿੱਛੇ ਇੱਕ ਪੂਰਾ ਪ੍ਰੋਗਰਾਮ ਕਰੀ ਰਹੇ ਸਾਂ ਪਿਛਲੇ ਮੰਗਲਾ ਰਹੇ, ਜਿਸਨੇ ਅਸਾਂ ਖਾਲੀ ਪਰਦੇਸੀਆਂ ਦੀ ਗੱਲ ਕੀਤੀ ਸੀ, ਅਤੇ ਪਰਦੇਸੀਆਂ ਦੀ ਗੱਲ ਜਿਹੜੀ ਆ ਉਹ ਬਣਨੀ ਵੀ ਸੀ, ਕਿਉਂਕਿ ਬੜੀਆਂ ਕੁਰਬਾਨੀਆਂ ਦੇਣੇ ਨੇ ਪਰਦੇਸੀ। ਜ਼ਾਹਿਰੀ ਗੱਲ ਆਪਣੇ ਘਰਾਲਿਆਂ ਕੋਲੋਂ ਦੂਰ ਹੋਣੇ, ਭੈਣਾਂ ਭਰਾ ਕੋਲੋਂ, ਮਾਂ ਪਿਓ ਕੋਲੋਂ, ਅਤੇ ਬਹੁਤ ਸਾਰੀਆਂ ਖੁਸ਼ੀਆਂ ਗਮੀਆਂ ਜਿਹੜੀਆਂ ਨੇ ਉਹ ਨਹੀਂ ਤੱਕੀ ਸਕਣੇ, ਅਤੇ ਬਸ ਇੱਥੋਂ ਫੋਨ ਐਪ ਰੋਈ ਉਹਨਾਂ ਕੀ ਤਸੱਲੀ ਹੋਈ ਜਾਣੀ, ਜਾਂ ਫਿਰ ਕਿਆ ਕੀ ਇਸ ਤੋਂ ਅੱਗੇ ਅਲਫਾਜ਼ ਕੋਈ ਨਹੀਂ ਸਾਡੇ ਕੋਲ। ਤਾਂ ਜੇ ਹੁਣ ਤੁਸੀਂ ਸਾਡਾ ਪ੍ਰੋਗਰਾਮ ਜੁਆਇਨ ਕੀਤਾ ਜਨਾਬ, ਤੁਸੀਂ ਸਾਡੇ ਸੁਣਨੇ ਪਏ ਹੋ ਰੇਡੀਓ ਫਜ਼ਾ, ਰੇਡੀਓ ਫਜ਼ਾ 97.1 FM, ਜਿਹੜਾ ਕਿ ਤੁਸੀਂ ਡੈਬ ਉੱਪਰ ਵੀ ਸੁਣੀ ਸਕਦੇ ਹੋ ਨਾਲ, ਅਤੇ ਅੱਜ ਨਾ ਇਸ ਪ੍ਰੋਗਰਾਮ ਦਾ ਟੋਪਿਕ ਜਿਹੜਾ ਉਹ ਸੀ ਪਟਵਾਰਨੀ ਤਾਰੀਖ, ਅਤੇ ਤੁਸੀਂ ਸਾਡੇ ਕੇ ਜੁਆਇਨ ਕਰ ਸਕਦੇ ਹੋ 0115710097 1। ਸਾਡਾ ਫੋਨ ਨੰਬਰ ਜਿਹੜਾ ਇਹ ਵਟਸਐਪ ਉੱਪਰ ਵੀ ਅਵੇਲੇਬਲ ਹੈ, ਤੁਸੀਂ ਵਟਸਐਪ ਉੱਪਰ ਵੀ ਸਾਡੇ ਕੀ ਮੈਸੇਜ ਜਾਂ ਕਾਲ ਕਰੀ ਸਕਦੇ ਹੋ। ਅੱਛਾ ਜੀ, ਅਸਾਂ ਪਟਵਾਰ ਨੇ ਅਸਾਂ ਗੱਲ ਕੀਤੀ ਸੀ ਕਿ ਇਜਰਤ ਨੇ ਵਾਲੇ ਨਾਲ, ਪਰਦੇਸ ਨੇ ਵਾਲੇ ਨਾਲ ਜਿਹੜੀਆਂ ਪਟਵਾਰ ਨੇ ਲੋਕਾਂ ਦੀਆਂ ਕੁਰਬਾਨੀਆਂ ਨੇ ਉਸ ਕੀ ਅਸਾਂ ਨਜ਼ਰਅੰਦਾਜ਼ ਨਾ ਕਰੀ ਸਕਣੇ। ਤਾਰੀਖ ਨੇ ਇਹਨਾਂ ਵਰਕਿਆਂ ਉੱਪਰ ਲਿਖਿਆ ਵਾ ਪਟਵਾਰ ਨੇ ਲੋਕਾਂ ਕਿਸ ਤਰੀਕੇ ਨਾਲ ਆਪਣਾ ਸਭ ਕੁਝ ਕੁਰਬਾਨ ਕੀਤਾ। ਤਾਂ ਹੁਣ ਅਸਾਂ ਗੱਲ ਕਰਸਾਂ ਇੱਕ ਖਾਸ ਸਾਡਾ ਜਿਹੜਾ ਆਇਆ ਹਿੱਸਾ ਪ੍ਰੋਗਰਾਮ ਨਾ, ਉਹ ਇਹ ਹੈ ਕਿ ਪ੍ਰਦੇਸ ਵਿੱਚ ਪਟਵਾਰੀ ਜ਼ਬਾਨ, ਪ੍ਰਦੇਸ ਵਿੱਚ ਪਟਵਾਰੀ ਜ਼ਬਾਨ ਦੀ ਅਹਿਮੀਅਤ ਜਿਹੜੀ ਹੈ ਉਹ ਕਿਤਨੀ ਹੈ, ਕਿਉਂਕਿ ਅਸਾਂ ਜਿਸਲੇ ਇੱਥੇ ਪ੍ਰਦੇਸ ਵਿੱਚ ਦੂਏ ਮੁਲਕਾਂ ਵਿੱਚ, ਚਾਹੇ ਕੋਈ ਸਾਊਦੀਆ, ਦੁਬਈ, ਅਮੈਰੀਕਾ, ਯੂਰਪ ਨੇ ਕਿਸੇ ਮੁਲਕਾਂ ਵਿੱਚ, ਜਾਂ ਇੱਥੇ UK ਵਿੱਚ ਹੈ, ਤਾਂ ਜਿਸਲੇ ਕੋਈ ਬੰਦਾ ਪਟਵਾਰੀ ਜ਼ਬਾਨ ਵਿੱਚ ਗੱਲ ਕਰਨਾ ਹੁੰਦਾ, ਪਤਾ ਲਈ ਜਾਣਾ ਬਈ ਯਾਰ ਇਹ ਆਪਣੇ ਇਲਾਕੇ ਨਾਲ ਬੰਦਾ ਵਾ, ਤਾਂ ਉਸ ਬੰਦੇ ਨਾਲ ਇੱਕ ਜਿਹੜਾ ਕਹਿਣੇ ਨੇ ਕਿ ਕਨੈਕਸ਼ਨ ਜਿਹੜਾ ਸਾਡਾ ਉਹ ਮਜ਼ਬੂਤ ਹੋਈ ਜਾਣਾ ਆਪਣੀ ਉਸ ਜ਼ਬਾਨ ਦੀ ਵਜ੍ਹਾ ਤੋਂ, ਉਸ ਅਪਣਾਈਅਤ ਦੀ ਵਜ੍ਹਾ ਤੋਂ। ਇੱਕ ਪਹਿਚਾਣ ਬਣੀ ਵੀ ਸਾਡੀ ਕਿ ਅਸਾਂ ਜਿਸਲੇ ਗੱਲ ਕਰਦੇ ਹਾਂ ਤਾਂ ਫਿਰ ਪਤਾ ਲਈ ਜਾਣਾ ਬਈ ਯਾਰ ਇਹ ਬੰਦਾ ਜਿਹੜਾ ਨਾ ਇਹ ਆਪਣੇ ਏਰੀਏ ਨਾਲ, ਜਾਂ ਇਹ ਗੁਜਰਖਾਨਾ ਨੇ, ਉਸ ਭਾਈ ਏਰੀਆ ਪਿੰਡੀ ਨੇ, ਜਾਂ ਮੀਰਪੁਰ ਨੇ, ਜਾਂ ਜੇਹਲਮ ਨੇ, ਅਤੇ ਜਾਂ ਇਹ ਚਕਵਾਲ ਨੇ, ਅਟਕ ਨੇ, ਇਸ ਏਰੀਏ ਨਹੀਂ ਹੈ ਬੁਰਾ। ਵੈਸੇ ਕਈ ਬੰਦੇ ਇਤਨੇ ਐਕਸਪਰਟ ਹੋਣੇ ਨਾ, ਬੰਦਾ ਜਿਸਲੇ ਜਿਵੇਂ ਗੱਲ ਕਰਨਾ ਨਾ, ਤਾਂ ਉਹਨਾਂ ਕੀ ਪਤਾ ਲਈ ਜਾਣਾ ਬਈ ਯਾਰ ਇਹ ਗੁਜਰਖਾਨ ਨੇ, ਫਲਾਣੇ ਏਰੀਏ ਨਾਲ ਬੰਦਾ ਉਸੀਏ, ਉਹ ਬਿਲਕੁਲ ਠੀਕ ਜਾਈ ਤੂੰ ਬੰਦੇ ਕੀ ਪਛਾਣਨੇ। ਤਾਂ ਹੋ ਹੀ ਸਕਣਾ ਤੁਸਾਂ ਵੀ ਇਕਦਮ ਪਛਾਣੇ ਕਿੰਨੇ ਹੋਏ ਹੋ ਜਨਾਬ, ਕਿਉਂਕਿ ਬੰਦੇ ਨੇ ਤਜਰਬੇ ਦੀਆਂ ਗੱਲਾਂ ਹੋਣੀਆਂ ਨੇ ਸਾਰੀਆਂ। ਤਾਂ ਲੇਕਿਨ ਇੱਕ ਸਵਾਲ ਮੈਂ ਕਰਨਾ ਚਾਹੁੰਦਾ ਸਾਂ ਕਿ ਪਟਵਾਰੀ ਜ਼ਬਾਨ ਜਿਹੜੀ ਆ ਉਹ ਪ੍ਰਦੇਸ ਵਿੱਚ ਕਿਤਨਾ ਅਰਸਾ ਜ਼ਿੰਦਾ ਰਹਿਣੀ, ਮਤਲਬ ਕਿ ਕਿਤਨੀਆਂ ਨਸਲਾਂ ਤੱਕ ਉਹ ਜ਼ਿੰਦਾ ਰਹਿਣੀ, ਕਿ ਇੱਕ ਜ਼ਬਾਨ ਹੈ ਜਿਹੜੀ ਅਸਾਂ ਬੋਲਦੇ ਹਾਂ, ਜਿਸ ਟਾਈਮ ਅਸਾਂ ਬੋਲਣਾ ਸ਼ੁਰੂ ਕਰਦੇ ਹਾਂ ਤਾਂ ਪਹਿਲਾ ਲਫ਼ਜ਼ ਅਸਾਂ ਉਸ ਮਾਂ ਬੋਲੀ ਵਿੱਚ ਬੋਲਦੇ ਹਾਂ, ਅਤੇ ਜੇ ਇਸ ਤਰ੍ਹਾਂ ਹੋਇਆ ਬਈ ਸਾਡੇ ਆਉਣ ਵਾਲੀਆਂ ਨਸਲਾਂ ਉਸ ਪਹਿਲੇ ਲਫ਼ਜ਼ਾਂ ਤੋਂ ਵੀ ਵਾਕਫ ਨਾ ਹੋਣ, ਤਾਂ ਇਸ ਗੱਲ ਕਿ ਤੁਸੀਂ ਕਿਸ ਤਰ੍ਹਾਂ ਤੱਕਣੇ ਹੋ। ਅਤੇ ਜਿਹੜਾ ਮਾੜਾ ਸਵਾਲ ਹੈ ਉਹ ਤਾਂ ਉੱਥੇ ਹੀ ਹੈ ਕਿ ਪ੍ਰਦੇਸ ਵਿੱਚ ਪਟਵਾਰੀ ਜ਼ਬਾਨ ਜਿਹੜੀ ਹੈ ਨਾ ਉਹ ਕਿਤਨਾ ਟਾਈਮ ਜ਼ਿੰਦਾ ਰਹਿਣੀ ਹੈ, ਪ੍ਰਦੇਸ ਵਿੱਚ ਉਹ ਦੂਈ ਨਸਲ ਤੱਕ ਜ਼ਿੰਦਾ ਰਹਿਣੀ ਜਾਂ ਤ੍ਰੀ ਨਸਲ ਤੱਕ ਜ਼ਿੰਦਾ ਰਹਿਣੀ, ਜਾਂ ਜਦੋਂ ਤੱਕ ਕੋਈ ਬਜ਼ੁਰਗ ਜ਼ਿੰਦਾ ਹੋਣ ਘਰਾਂ ਵਿੱਚ ਪਟਵਾਰੀ ਬੋਲਣ ਵਾਲੇ, ਤਾਂ ਉਦੋਂ ਤੱਕ ਉਹ ਜ਼ਿੰਦਾ ਰਹਿਣੀ। ਇਸ ਗੱਲ ਨਾਲ ਅਗਰ ਕੋਈ ਜਵਾਬ ਥਿਆ ਤਾਂ ਤੁਸੀਂ ਜ਼ਰੂਰ ਸਾਡੇ ਕੀ ਕਾਲ ਜਾਂ ਮੈਸੇਜ ਕਰੀ ਤਾਂ ਬਾਈ ਸਕਦੇ ਹੋ। ਵੈਸੇ ਐਸਾ ਆਉਣਾ ਨਹੀਂ ਚਾਹੀਦਾ, ਸ਼ਾਇਦ ਉਹ ਆਉਣ ਵੀ ਨਹੀਂ ਲੱਗਾ।
ਕਿਉਂਕਿ ਸ਼ਾਇਰ ਆਖਿਆ ਸੀ ਨਾ ਕਿ ਇਹ ਬੱਤੀ ਹੁਣ ਬੱਲੀ ਰਹਿਸੀ, ਇਹ ਪਟਵਾਰੀ ਹੁਣ ਫੱਲੀ ਰਹਿਸੀ, ਇਹ ਬੱਤੀ ਹੁਣ ਬੱਲੀ ਰਹਿਸੀ। ਅਤੇ ਇਹ ਹੁਣ ਸਾਡਾ ਕੰਮ ਬਣਨਾ ਕਿ ਅਸਾਂ ਭਾਵੇਂ ਪਰਦੇਸ ਹੀ ਚੰਦ ਭਾਵੇਂ ਜਿੱਥੇ ਮਰਜ਼ੀ ਹਾਂ, ਇਸ ਬੱਤੀ ਕੀ ਅਸਾਂ ਬਾਲੀ 'ਤੇ ਰੱਖਣਾ। ਇਹ ਬੱਤੀ ਅਸਾਂ ਤਾਂ ਹੀ ਬਾਲੀ ਸਕਦੇ ਹਾਂ ਜੇ ਅਸਾਂ ਆਪਣੇ ਬੱਚਿਆਂ ਕੀ ਵੀ ਪਟਵਾਰੀ ਜ਼ਬਾਨ ਸਿਖਾਈ ਹੈ, ਭਾਵੇਂ ਅਸਾਂ ਪਰਦੇਸ ਵਿੱਚ ਰਹਿਣੇ ਹਾਂ, ਭਾਵੇਂ ਅਸਾਂ ਅੰਗਰੇਜ਼ੀ ਨਹੀਂ ਗੱਲ ਕਰਨੇ ਹਾਂ। ਅੰਗਰੇਜ਼ੀ ਸਕੂਲਾਂ 'ਚ ਪੜ੍ਹਨੇ ਦੇ ਬਾਵਜੂਦ ਵੀ ਅਗਰ ਘਰ ਤੁਸਾਂ ਨੇ ਪਟਵਾਰੀ ਔਰ ਜਿਹੜੀ ਤੁਹਾਨੂੰ ਆਪਣੀ ਜਿਸਕੀ ਆਣਨ ਮਾਦਰੀ ਜ਼ਬਾਨ ਹੈ ਅਗਰ ਉਹ ਬੋਲੀ ਜਾਣੀ ਤਾਂ ਬੱਚਿਆਂ ਨੇ ਜ਼ਹਿਨ 'ਚ ਕਿਰਨ ਕਿਰਾ ਉਹ ਨਕਸ਼ ਕਰਨੀ ਰਹਿਣੀ। ਅਤੇ ਇਹ ਜ਼ਰੂਰੀ ਵੀ ਹੈ ਫਿਰ, ਕਿਉਂਕਿ ਜਿਸਲੇ ਫੈਮਲੀਆਂ ਪਾਕਿਸਤਾਨ ਜਾਣੀਆਂ ਜਾਂ ਜਿਸ ਇਲਾਕੇ 'ਚ ਬੰਦਾ ਆਇਆ ਹੋਣਾ, ਜਿਸਲੇ ਉੱਥੇ ਵਾਪਸ ਜਾਣੀਆਂ ਤਾਂ ਉੱਥੇ ਬੰਦੇ ਕੀ ਇਹ ਅਗਰ ਘਰੇ ਵਿੱਚ ਪਟਵਾਰੀ ਜਾਂ ਘਰੇ ਨਾਲ ਮਾਹੌਲ ਥੋੜ੍ਹਾ ਜਿਹਾ ਇਸ ਤਰ੍ਹਾਂ ਨਾ ਹੋਵੇ ਜਿਸਨੇ ਜੇ ਬੱਚਿਆਂ ਕੀ ਆਪਣੀ ਜ਼ਬਾਨ ਨਾ ਪਤਾ ਹੋਵੇ, ਤਾਂ ਉੱਥੇ ਗੱਛੀ 'ਤੇ ਵੀ ਉਹ ਉਸੇ ਤਰ੍ਹਾਂ ਹੀ ਇੰਜੋਏ ਕਰੀ ਸਕਣੇ, ਬਾਕੀ ਬੱਚਿਆਂ ਨਾਲ ਜਿਹੜੇ ਤੁਸਾਂ ਨੇ ਭੈਣਾਂ ਭਰਾ ਨੇ ਬੱਚੇ ਹੋਣੇ ਉਹਨਾਂ ਨਾਲ ਉਸੇ ਤਰ੍ਹਾਂ ਇੰਜੋਏ ਕਰ ਸਕਣ, ਉਹਨਾਂ ਨਾਲ ਉਸੇ ਤਰ੍ਹਾਂ ਹੀ ਖੇਡ ਸਨ। ਤਾਂ ਪਟਵਾਰੀ ਜ਼ਬਾਨ ਜਿਹੜੀ ਆ ਉਹ ਤੁਸਾਂ ਕੀ ਤੁਸਾਂ ਨੇ ਬੇਸਿਕ ਨਾਲ ਜੋੜੀ ਤਾਂ ਰੱਖਣੀ ਔਰ ਉਹਨਾਂ ਕੀ ਪਤਾ ਹੋਣਾ ਬਈ ਅਸਾਂ ਦੀ ਬੁਨਿਆਦਾਂ ਕਹਿ ਨਾ ਅਸਾਂ ਕਿੱਥੋਂ ਬਿਲੋਂਗ ਕਰਨੇ ਹਾਂ। ਅਤੇ ਇੱਕ ਸਵਾਲ ਹੋਰ ਹੈ ਕਿ ਕਿਆ ਹੈ ਤੁਸਾਂ ਨੇ ਬੱਚੇ ਮਤਲਬ ਅਸਾਂ ਨੇ ਬੱਚੇ ਅੱਜ ਕੱਲ੍ਹ ਪਟਵਾਰੀ ਬੋਲਣੇ ਜਾਂ ਕੋਈ ਨਹੀਂ। ਪਟਵਾਰੀ ਬੋਲਣੀ ਚਾਹੀਦੀ ਹੈ ਕਿਉਂਕਿ ਪਟਵਾਰੀ ਜਿਸਲੇ ਬੋਲ ਸਨ ਤਾਂ ਫਿਰ ਉਹਨਾਂ ਕੀ ਪਤਾ ਲੱਗ ਸੀ ਬਈ ਅਸਾਂ ਪਟਵਾਰ ਨੇ ਹਾਂ। ਅਤੇ ਸਾਡਾ ਜਿਹੜਾ ਇਹ ਪ੍ਰੋਗਰਾਮ ਹੈ ਅਸਾਂ ਨੇ ਜਿਹੜਾ ਬੇਸਿਕਲੀ ਸਾਡਾ ਇਹ ਮਕਸਦ ਹੋਣਾ ਉਹ ਹੀ ਹੋਣਾ ਕਿ ਅਸਾਂ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਕੀ ਉਹਨਾਂ ਬੁਨਿਆਦੀ ਨੁਕਤਿਆਂ ਨਾਲ ਜੋੜੀਏ ਜਿੱਥੋਂ ਸਾਡਾ ਆਗਾਜ਼ ਹੈ, ਜਿੱਥੋਂ ਅਸਾਂ ਆਏ ਹਾਂ, ਅਤੇ ਜਿਹੜੀਆਂ ਗੱਲਾਂ ਅਸਾਂ ਪਾਕਿਸਤਾਨ ਵਿੱਚ ਬੇਤ ਕਰਨੇ ਹੋਣੇ ਸਾਂ, ਜਿਹੜੀਆਂ ਗੱਲਾਂ ਅਸਾਂ ਉੱਥੇ ਸੁਣਨੇ ਹੋਣੇ ਸਾਂ, ਉਹ ਸਾਰੀਆਂ ਗੱਲਾਂ ਅਸਾਂ ਇੱਥੇ ਬੇਤ ਕਰੀਏ ਵੀ, ਇੱਥੇ ਸੁਣੀਏ ਵੀ, ਤਾਂ ਉਸੇ ਤਰ੍ਹਾਂ ਅਸਾਂ ਫੀਲ ਕਰੀਏ, ਉਸੇ ਤਰ੍ਹਾਂ ਅਸਾਂ ਮਹਿਸੂਸ ਕਰੀਏ ਜਿਸ ਤਰ੍ਹਾਂ ਅਸਾਂ ਪਾਕਿਸਤਾਨ ਵਿੱਚ ਹੋਣੇ ਸਾਂ, ਜਿਸ ਤਰ੍ਹਾਂ ਅਸਾਂ ਪਟਵਾਰੀ 'ਚ ਹੋਣੇ ਸਾਂ। ਤਾਂ ਬਹਿਰਹਾਲ ਜਿਹੜਾ ਪਹਿਲਾਂ ਸਵਾਲ ਕੀਤਾ ਸੀ ਕਿ ਪਟਵਾਰੀ ਜ਼ਬਾਨ ਜਿਹੜੀ ਆ ਉਹ ਕਿਤਨੀ ਦੇਰ ਜ਼ਿੰਦਾ ਰਹੀ ਸਕਣੀ, ਤਾਂ ਅਗਰ ਅਸਾਂ ਚਾਹੀਏ ਤਾਂ ਪਟਵਾਰੀ ਜ਼ਬਾਨ ਜਬ ਤੱਕ ਇਨਸਾਨ ਇਸ ਦੁਨੀਆ ਮੌਜੂਦ ਹਨ ਜ਼ਿੰਦਾ ਰਹੀ ਸਕਣੀ, ਕਿਉਂਕਿ ਜੇ ਅਸਾਂ ਬੋਲਣੇ ਰਹਿ ਸਾਂ ਤਾਂ ਫਿਰ ਇਸ ਜ਼ਬਾਨ ਕੀ ਕੋਈ ਵੀ ਨੁਕਸਾਨ ਨਹੀਂ ਪਹੁੰਚੀ ਸਕਣਾ। ਅਸਾਂ ਜਿਸ ਤਰ੍ਹਾਂ ਪਟਵਾਰੀ ਵਿੱਚ ਗੱਲ ਕਰਨੇ ਰਹਿ ਸਾਂ, ਪਟਵਾਰੀ ਨੇ ਜਿਹੜੇ ਸਾਰੇ ਰੰਗ ਹੈ, ਪਟਵਾਰੀ ਨੇ ਸ਼ਾਇਰੀ ਹੈ, ਪਟਵਾਰੀ ਨਾਲ ਜਿਹੜਾ ਅਦਬ ਹੈ, ਪਟਵਾਰੀ ਦੀਆਂ ਜਿਹੜੀਆਂ ਗੱਲਾਂ ਨੇ ਉਹ ਸਾਰੀਆਂ ਜਿਹੜਾ ਅਸਾਂ ਆਪਣੀ ਅਗਲੀ ਨਸਲ ਹੈ ਕਿ ਦੇਸਾਂ, ਤਾਂ ਉਹ ਕਿਸ ਤਰ੍ਹਾਂ ਇਹਨਾਂ ਚੀਜ਼ਾਂ ਕੋਲੋਂ ਦੂਰ ਹੋ ਸਕਣੀ ਹੈ।

ਜੀ ਜਨਾਬ, ਤੇ ਇੱਕ ਵਾਰੀ ਫਿਰ ਸੁਣ ਗਿਆ ਆਪਣੇ ਪ੍ਰੋਗਰਾਮ ਤੁਸਾਂ ਨੇ ਪ੍ਰੋਗਰਾਮ ਪਟਵਾਰੀ ਬੈਠਕ ਵਿੱਚ ਤੁਸਾਂ ਕੀ ਖੁਸ਼ ਆਮਦੀਦ ਆਖਣੇ ਆ ਜੀ। ਅਤੇ ਹੁਣ ਸਾਡਾ ਪ੍ਰੋਗਰਾਮ ਜਿਹੜਾ ਉਹ ਆਪਣੇ ਬਿਲਕੁਲ ਆਖਰੀ ਟਾਈਮਾਂ ਪਰ ਵੀ ਪਹੁੰਚੀ ਗਿਆ। ਅਸਾਂ ਤਾਂ ਤੁਸਾਂ ਨਾਲ ਸੰਗ ਹੋਣਾ 3 to 5 PM ਤੱਕ। ਅਤੇ ਜੇ ਤੁਸਾਂ ਹੁਣ ਹੀ ਸਾਡੇ ਕੋਲ ਜੁਆਇਨ ਕੀਤਾ ਤਾਂ ਫਿਰ ਚਲੋ ਤੁਸਾਂ ਕੀ ਬਾਈ ਛੋੜਨੇ ਆ ਕਿ ਜਨਾਬ ਅਸਾਂ ਇਸ ਟਾਈਮ ਲਾਈਵ ਹੱਸਣੇ ਪਿਆ ਨੋਟਿੰਗਮ ਤੋਂ। ਅਤੇ ਰੇਡੀਓ ਫਜ਼ਾ ਪਰਸੋਂ ਸਾਡੇ ਕੋਲ ਸੁਣਨੇ ਪਿਓ, ਜਿਸਨੀ ਐਫ ਐਮ ਨੀ ਟਿਊਨ ਹੈ 97.1 ਅਤੇ ਨਾਲ ਡੈਪ ਉੱਪਰ ਵੀ ਸਾਡੇ ਕੋਲ ਸੁਣੀ ਸਕਦੇ ਹੋ। ਅੱਜ ਦਾ ਟੋਪਿਕ ਸਾਡਾ ਬੜਾ ਖਾਸ ਟੋਪਿਕ ਸੀ, ਜਿਹੜਾ ਕਿ ਪਟਵਾਰੀ ਤਹਿਜ਼ੀਬ ਔਰ ਪਟਵਾਰੀ ਤਾਰੀਖ ਦੇ ਹਵਾਲੇ ਨਾਲ ਸੀ। ਉਸ ਵਿੱਚ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਅਸਾਂ ਅੱਜ ਨੇ ਇਸ ਗੁਫ਼ਤਗੂ ਵਿੱਚ ਕੋਸ਼ਿਸ਼ ਕੀਤੀਆਂ ਕਿ ਆਪਣੇ ਸੁਣਨੇ ਵਾਲੇ ਜਿਹੜੇ ਸਾਡੇ ਸੋਹਣੇ ਭੈਣ ਭਰਾ ਆ, ਅਸਾਂ ਉਹਨਾਂ ਤੱਕ ਇਹਨਾਂ ਗੱਲਾਂ ਕੀ ਪਹੁੰਚਾਈਏ। ਅਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅੱਜ ਨੇ ਪ੍ਰੋਗਰਾਮ ਵਿੱਚ ਮੈਂ ਬਜ਼ਾਤ ਖੁਦ ਸਿੱਖੀ ਹਨ, ਅਤੇ ਉਮੀਦ ਹੈ ਕਿ ਤੁਸਾਂ ਤੱਕ ਵੀ ਅਗਰ ਕੋਈ ਨਵੀਂ ਗੱਲ ਪਹੁੰਚੀ ਹੋ ਸੀ ਤਾਂ ਇਹ ਚੰਗੀ ਗੱਲ ਹੈ। ਸਾਡੇ ਪ੍ਰੋਗਰਾਮ ਨਹੀਂ ਹੈ, ਸਾਡੀ ਖੁਸ਼ਕਿਸਮਤੀ ਹੈ। ਅਤੇ ਅੱਜ ਨੇ ਪ੍ਰੋਗਰਾਮ ਵਿੱਚ ਅਸਾਂ ਪਟਵਾਰ ਕੇ ਸਿਰਫ ਇੱਕ ਨਕਸ਼ੇ ਪਰ ਮੌਜੂਦ ਖਿੱਤੇ ਨੇ ਤੌਰ ਉੱਪਰ ਨਹੀਂ ਤੱਕਿਆ, ਬਲਕਿ ਅਸਾਂ ਕੋਸ਼ਿਸ਼ ਕੀਤੀ ਕਿ ਅਸਾਂ ਉਸਕੀ ਐਸੀ ਨਜ਼ਰ ਨਾਲ ਤੱਕੀਏ ਜਿਸ ਵਿੱਚ ਆਮ ਤੌਰ ਉੱਪਰ ਅਸਾਂ ਉਸ ਤਰੀਕੇ ਨਾਲ ਸ਼ਾਇਦ ਨਾ ਸੋਚਣੇ, ਨਾ ਅਸਾਂ ਥੱਕਣੇ ਹਾਂ ਕਿ ਅਸਾਂ ਤੱਕਿਆ ਕਿ ਕਦੀਮ ਪੱਥਰ ਨੇ ਔਜ਼ਾਰ ਜਿਹੜੇ ਨੇ ਉਹ ਵੀ ਪਟਵਾਰ ਨਹੀਂ ਤਾਰੀਖ ਨਾ ਹਿੱਸਾ ਹਨ। ਅਤੇ 20 ਸਾਲ ਪਿੱਛੇ ਜਾਣ ਵਾਲੇ ਇਨਸਾਨੀ ਅਸਾਰਨੀ ਜਿਹੜੀ ਤਹਿਕੀਕ ਹੈ ਉਸਨੇ ਵੀ ਪਟਵਾਰ ਨਾਲ ਬੜਾ ਅਹਿਮ ਕਿਰਦਾਰ ਹੈ। ਅਤੇ ਉਸ ਤੋਂ ਬਾਅਦ ਦਰਿਆਏ ਸਵਾਂ ਪਟਵਾਰ ਨਾਲ ਪੁਰਾਣਾ ਸੰਗੀ ਪਹਿਲਾ ਸੰਗੀ ਪਟਵਾਰ ਨਾਲ ਦਰਿਆਏ ਸਵਾਂ ਕਿਆ ਬਾਤ ਹੈ ਜਿਹੜਾ ਪਟਵਾਰ ਨਾਲ ਹੈ ਉਸਨੇ ਬਾਰੇ 'ਚ ਵੀ ਅਸਾਂ ਕਾਫੀ ਸਾਰੀਆਂ ਗੱਲਾਂ ਕੀਤੀਆਂ ਕਿ ਦਰਿਆਏ ਸਵਾਂ ਨੇ ਪਟਵਾਰ ਨੇ ਕਿਤਨੇ ਰਾਜ਼ ਹੈ ਜਿਹੜੇ ਦਰਿਆਏ ਸਵਾਂ ਵਿੱਚ ਕਹਿਣ ਹਨ ਕਿ ਉਸ ਆਪਣੇ ਸੀਨੇ ਵਿੱਚ ਸਮੋਏ ਵੇ ਨ। ਤਾਂ ਜਿੱਥੇ ਜਾਣਾ ਉਹ ਪਟਵਾਰ ਨੇ ਰਾਜ਼ਾਂ ਕੀ ਅਤੇ ਪਟਵਾਰ ਦੀਆਂ ਗੱਲਾਂ ਕੀ ਆਪਣੇ ਨਾਲ ਕਿੰਨੀ ਤਾਂ ਟੁਰਨਾ ਰਹਿਣਾ। ਅਤੇ ਇਹ ਇੱਕ ਤਾਰੀਖੀ ਦਰਿਆ ਹੈ ਜਿਹੜਾ ਕਿ ਪਟਵਾਰ ਨਹੀਂ ਪਹਿਚਾਣ ਹੈ। ਅਤੇ 6ਵੀਂ ਸਦੀ ਕਬਲ ਮਸੀਹ ਨਾ ਜਿਹੜਾ ਬਿੜ ਮਾਊਂਡ ਹੈ ਉਹ ਵੀ ਅਸਾਂ ਅੱਜ ਨੇ ਇਸ ਮੌਜੂ ਵਿੱਚ ਅੱਜ ਨੇ ਇਸ ਪ੍ਰੋਗਰਾਮ ਵਿੱਚ ਅਸਾਂ ਕਵਰ ਕੀਤਾ। ਅਤੇ 326 ਕਬਲ ਮਸੀਹ ਵਿੱਚ ਜਿਸਲੇ ਸਿਕੰਦਰ ਆਜ਼ਮ ਇੱਥੇ ਪਟਵਾਰਨੀ ਇਸਨੇ ਵਿੱਚ ਆਇਆ ਧਰਤੀ ਪਰ ਆਇਆ ਅਤੇ ਉਸਨੇ ਪਰ ਵੀ ਅਸਾਂ ਗੱਲਬਾਤ ਕੀਤੀ। ਅਤੇ 321 ਕਬਲ ਮਸੀਹ ਨਾਲ ਜਿਹੜਾ ਮੌਰੀਆ ਦੌਰੇ ਹਕੂਮਤ ਹੈ ਉਸਕੀ ਵੀ ਅਸਾਂ ਅੱਜ ਡਿਸਕਸ ਕੀਤਾ ਅਸਾਂ ਤੱਕਿਆ। ਅਸਾਂ ਅੱਜ ਜਿਸ ਅੱਖੀ ਨਾਲ ਅਸਾਂ ਤੱਕਣਾ ਪਿਆ ਸਾਂ ਜਨਾਬ ਪਟਵਾਰ ਕੀ, ਅਸਾਂ ਉਸ ਅੱਖੀ ਨਾਲ ਅਸਾਂ ਇਹ ਵੀ ਤੱਕਿਆ ਕਿ 1ਵੀਂ ਸਦੀ ਨਾਲ ਜਿਹੜਾ 2ਵੀਂ ਸਦੀ ਕਬਲ ਮਸੀਹ ਨਾਲ ਜਿਹੜਾ ਸਿਰਕੱਪ ਹੈ ਉਹ ਵੀ ਅਸਾਂ ਤੱਕਿਆ। ਅਤੇ ਇਸ ਤੋਂ ਬਾਅਦ 1ਵੀਂ ਸਦੀ ਨਾਲ ਸਿਰਸੁਖ ਨਾ ਇਲਾਕਾ ਜਿਹੜਾ ਟੈਕਸਲਾ ਵਿੱਚ ਮੌਜੂਦ ਹੈ ਉਹ ਵੀ ਅਸਾਂ ਤਾਰੀਖੀ ਸ਼ਹਿਰ ਵਾਲੇ ਨਾਲ ਗੁਫ਼ਤਗੂ ਕੀਤੀ। ਵੈਸੇ ਆਮ ਤੌਰ ਉੱਪਰ ਅਸਾਂ ਐਡੀਆਂ ਗੱਲਾਂ ਕੁੱਥੇ ਪਾਉਣੇ ਹਾਂ ਜਾਂ ਐਡਾ ਕੁਝ ਅਸਾਂ ਕੁੱਥੇ ਸੋਚਣੇ ਹਾਂ ਆਪਣੇ ਜਿਸ ਇਲਾਕੇ ਵਿੱਚ ਅਸਾਂ ਰਹਿਣੇ ਪਏ ਹਾਂ, ਜਿੱਥੇ ਅਸਾਂ ਪੈਦਾ ਹੋਏ ਹਾਂ, ਜਿੱਥੇ ਅਸਾਂ ਜੰਪਲ ਹੋਈ। ਅਤੇ ਅਸਾਂ ਅੱਜ ਇੱਕ ਸਪੈਸ਼ਲ ਪ੍ਰੋਗਰਾਮ ਜਿਹੜਾ ਉਹ ਆਪਣੇ ਨਾਜ਼ਰੀਨ ਆਪਣੇ ਸਾਮੀਨ ਵਾਸਤੇ ਅਸਾਂ ਇਹ ਖਾਸ ਤੌਰ ਉੱਪਰ ਤਰਤੀਬ ਦਿੱਤਾ ਤਾਂ ਕਿ ਜਿਹੜਾ ਸਾਡਾ ਮਿੱਟੀ ਨਾਲ ਆਪਣੇ ਪਟਵਾਰ ਨਾਲ ਕਨੈਕਸ਼ਨ ਹੈ, ਜਿਹੜਾ ਸਾਡਾ ਇੱਕ ਤਲਕ ਹੈ, ਜਿਹੜਾ ਸਾਡਾ ਇੱਕ ਰਬਤ ਹੈ ਉਹ ਜੁੜਿਆ ਰਹੇ, ਬਲਕਿ ਨਾ ਸਿਰਫ ਜੁੜਿਆ ਰਹੇ ਬਲਕਿ ਉਹ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੈ, ਗੂੜਾ ਹੋਵੇ। ਫਿਰ ਉਸ ਤੋਂ ਬਾਅਦ ਅਸਾਂ ਕੁਸ਼ਾਨ ਦੌਰ ਵੀ ਤੱਕਿਆ ਅਤੇ ਗੰਧਾਰਾ ਨਾਲ ਜਿਹੜਾ ਫਨ ਟੈਕਸਲਾ ਨੀ ਸਰਜ਼ਮੀਨ ਪਰ ਸਾਡੇ ਕੀ ਨਜ਼ਰ ਅਸਣਾ ਉਸਨੇ ਬਾਰੇ 'ਚ ਵੀ ਅਸਾਂ ਗੱਲਬਾਤ ਕੀਤੀ।

ਰੱਬ ਦੀਆਂ ਨਿਮਤਾਂ ਜਿਹੜੀਆਂ ਨੇ ਉਹਨਾਂ ਕੀ ਇੰਜੋਏ ਵੀ ਕਰੋ ਅਤੇ ਉਹਨਾਂ ਦੀ ਕਦਰ ਵੀ। ਬਾਕੀ ਪਟਵਾਰ ਵਾਸਤੇ ਸਾਡੀ ਜਿੰਨ ਜਾਂਦ ਵੀ ਹਾਜ਼ਰ ਹੈ ਜਨਾਬ, ਅਤੇ ਪਟਵਾਰੀ ਜ਼ਬਾਨ ਵਾਸਤੇ ਵੀ ਅਸਾਂ ਕੋਸ਼ਿਸ਼ਾਂ ਕਰਨੇ ਦਾ ਅਸਾਂ ਇਸ ਪਲੇਟਫਾਰਮ ਉੱਪਰੋਂ ਵੀ, ਅਤੇ ਹੋਰ ਵੀ ਜਿੱਥੇ ਕੋਈ ਸਾਡੇ ਕੀ ਆ ਤੁਸਾਂ ਕੀ ਮੌਕਾ ਮਿਲਣਾ ਜ਼ਰੂਰ ਪਟਵਾਰ ਔਰ ਪਟਵਾਰੀ ਦੀ ਗੱਲ ਕਰੋ। ਅਤੇ ਸਿਰਫ ਹੁਣ ਇਹ ਗੱਲ ਆਖਸਾਂ ਜਨਾਬ ਕਿ ਪਟਵਾਰ ਸਿਰਫ ਨਕਸ਼ੇ ਉੱਪਰ ਨਹੀਂ ਰਹਿਣਾ, ਇਹ ਸਾਡੇ ਦਿਲਾਂ ਵਿੱਚ ਵੀ ਜ਼ਿੰਦਾ ਰਹਿ ਸੀ ਜੇ ਅਸਾਂ ਆਪਣੇ ਪਟਵਾਰ ਵਾਸਤੇ ਵਧੀ ਚੜ੍ਹੀ ਅਤੇ ਕੋਸ਼ਿਸ਼ ਕਰ ਸਾਂ। ਅਸਾਂ ਪਟਵਾਰੀ ਬੋਲ ਸਾਂ, ਅਸਾਂ ਪਟਵਾਰਨੀ ਤਾਰੀਖ ਔਰ ਪਟਵਾਰਨੇ ਜਿਹੜੇ ਵਿਰਸੇ ਨੇ ਅਸਾਂ ਉਸਕੀ ਸੰਭਾਲੀ ਦਾ ਰੱਖਸਾਂ, ਅਤੇ ਜ਼ਰੂਰ ਪਟਵਾਰ ਜਿਹੜਾ ਉਹ ਜ਼ਿੰਦਾ ਵੀ ਰਹਿ ਸੀ, ਅਤੇ ਪਟਵਾਰ ਨੇ ਜਿਹੜੇ ਸਾਡੇ ਪਰ ਅਹਿਸਾਨਾਤ ਹੈ ਅਸਾਂ ਇਹ ਕੋਸ਼ਿਸ਼ ਕਰੀ ਸਕਦੇ ਹਾਂ ਕਿ ਹੋ ਸਕਣਾ ਸਾਡੇ ਜ਼ਿੰਮੇ ਕੋਈ ਡਿਊਟੀ ਲੱਗੀ ਹੋਵੇ ਤਾਂ ਅਸਾਂ ਉਸ ਡਿਊਟੀ ਕੀ ਨਿਭਾਈ ਦੇਈਏ। ਅਤੇ ਬਾਕੀ ਜਨਾਬ ਹੁਣ ਪ੍ਰੋਗਰਾਮ ਇਖਤਤਾਮ ਨਾਲ ਟਾਈਮ ਹੋਇਆ ਵਾ, ਅਤੇ ਤੁਸਾਂ ਕੀ ਐਂਡ ਪਰ ਸਨਾਸਾਂ ਟੱਪੇ ਜਿਹੜੇ ਕਿ ਪਟਵਾਰ ਨਹੀਂ ਪਹਿਚਾਣ ਹੈ, ਅਤੇ ਉਹ ਟੱਪੇ ਤੁਸਾਂ ਕੀ ਸਨਾਸਾਂ, ਤਾਂ ਉਸ ਤੋਂ ਬਾਅਦ ਸਾਡਾ ਪ੍ਰੋਗਰਾਮ ਜਿਹੜਾ ਉਹ ਇਖਤਤਾਮ ਹੋਈ, ਅਸੀਂ ਟੱਪੇ ਸੁਣਨੇ ਆ ਤੁਸਾਂ ਕੀ ਅੱਲਾ ਹਾਫਿਜ਼ ਤੋਂ ਹੀ ਕਰਨੇ ਆ ਜਨਾਬ। ਤੁਸਾਂ ਸਲਾਮਤ ਰਹੋ, ਅਤੇ ਇਨਸ਼ਾ ਅੱਲਾ ਫਿਰ ਮਿਲਸਾਂ ਅਗਲੇ ਮੰਗਲਾਰੇ 3 to 5 PM ਤੱਕ ਪਟਵਾਰੀ ਬੈਠਕ ਵਿੱਚ। ਤੁਸਾਂ ਆਪਣੇ ਭਰਾਓ ਆਪਣੇ ਦੋਸਤ ਬਸ ਅਲੀ ਰਾਜਾ ਕੀ ਇਜਾਜ਼ਤ ਦਿਓ, ਅਤੇ ਤੁਸਾਂ ਜਨਾਬ ਨਾਲ ਮਾਈਏ ਟੱਪੇ ਜਿਹੜੇ ਨੇ ਇਹ ਸੁਣੋ ਅਤੇ ਇੰਜੋਏ ਕਰੋ, ਅਤੇ ਫਿਰ ਮੁਲਾਕਾਤ ਤੁਸੀਂ ਅਗਲੇ ਮੰਗਲਾਰੇ 3 to 5 PM ਤੱਕ। ਤੁਸਾਂ ਨੇ ਆਪਣੀ ਬੈਠਕ ਪਟਵਾਰੀ ਬੈਠਕ ਵਿੱਚ ਠੀਕ ਹੋਈ ਗਿਆ, ਅਤੇ ਚਲੋ ਫਿਰ ਅੱਲਾ ਸੁਣਨ ਵਾਲਾ।